ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕੋ ਅਸੰਖਾ, ਕਿਤੇ ਤੇਰੇ ਵਾਹਣ ਹਾਰੇ। ਕਿਤੇ ਤੇਰੇ ਰਾਗ ਭਰੀ ਸਿਉਂ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਧਨੋ ਰਤਨੋ ਪਾਏ, ਤੇਰੇ ਅੜਸਠ ਤੀਰਥ ਨਾਲੇ। ਗਾਵਨ ਤੁਧਨੋ ਜੋਤ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਪਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੀ ਮੈਂ ਚਿਤ ਨ ਆਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸੱਚ ਹੀ ਨਾਈ, ਹੈਪੀ ਹੋਸੀ ਜਾਏ ਨ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ। ਫਿਰ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਬੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਣ ਸਿਧੀ ਕਿਨੈ ਨਾ ਪਾਈਆ। ਕਰਮ ਮਿਲੈ ਨਾਹੀ ਠਾਕਰ ਹਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਈ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਾ ਮਿਲ ਕੇ ਆਖਣ ਪਾਹੀ, ਵੱਡਾ ਨ ਹੋਵੇ ਘਟ ਨ ਜਾਏ।
ना हो मरै ना होवै सोग, दिंदा रहे न चुकै भोग, गुण एहो होर नाहीं कोई, ना को हुआ ना को होए, जेवड़े आप ते बड़ तेरी दात, जिन दिन करकै कीती रात, खसम विसार है ते कम जात, नानक ना वैं बाज सनात, राग गुजरी महला चौथा, हर के जन सतगुर सतपुरखा, बिनो करो गुर पास, हम कीरे कर्म सतगुर शरणाई, कर दया नाम परगास, मेरे मीत गुरदेव मोको, राम नाम परगास, गुरमत नाम मेरा प्राण सखाई, हर कीरत हमरी रह रास रहाओ, हर जन के बड़ भाग वडेरे, जिन हर हर शरदा हर प्यास, हर हर नाम मिले त्रिपतासहिं, मिल संगत गुण परगास, जिन हर हर हर रस ना मन पाया, ते भागहीन जम पास, जो सतगुर शरण संगत नहीं आई, त्रिग जीवे त्रिग जीवास, जिन हर जन सतगुर संगत पाई, तिन तुर मस्तक लिखिया लिखास, तन तन सतसंग जित हरस पाया, मिल जा

ਹਰ ਜੀਉ ਪਰਿਆ ਸਹਿਲ ਪਥਰ ਮੈਂ ਜਨ ਤਿਉ ਪਾਈ ਤਾਂ ਕਾਰਜ ਕੇ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਮੀ ਅਪਾਰਾ ਸਭ ਤਿਹਾਵੈ ਤੁਧ ਜੀ ਹਰ ਸੱਚੇ ਸਿਰ ਜਨਿਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਹਾਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਣਿਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੈ ਅਭਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਹਾਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਬੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਹਾਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਹੋ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸ ਮਹੱਲਾ ਪਹਿਲਾ
तित सरवरड पही ले निवासा पाणी पाप कितने किया पंकज मोह पग नी चाले हम देखा तै डूबियले।

ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ

0: ਜੀਵਾ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਕੀਰਤਨ ਰਾਹੀਂ ਸੇਵਾ ਕਰਦਿਆਂ ਹੋਈਆਂ ਫੁੱਲਾਂ ਦੀ ਕਾਮਾ ਬਖਸ਼ਿਸ਼ ਕਰਨੀ। ਕੀਰਤਨ ਦੀ ਇੱਥੇ ਹੀ ਸਮਾਪਤੀ ਹੈ ਅਤੇ ਸਨਮਾਨਯੋਗ ਗਿਆਨੀ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੇਸ਼ੁਮਾਰ ਥਾਹਾ ਗਣਤਿ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਭਰ ਨਾ ਸਕੋ, ਤੂੰ ਠਾਕੁਰ ਊਚ ਭਗਵਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਕਬੀਰ ਜੀ, ਜਿਹ ਮਰਨੈ ਸਭ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਕਿਰਪਾ ਦਿਆਲਤਾ ਸਦਕਾ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਆਪ ਜੀ ਹਰ ਰੋਜ਼ ਦੀ ਤਰ੍ਹਾਂ ਸੋਦਰ ਰਹਿ ਰਾਜ ਸਾਹਿਬ ਦੇ ਪਾਵਨ ਬਾਣੀ ਦੇ ਪਾਠ ਨਿਤਨੇਮ ਉਪਰੰਤ ਭਾਈ ਸਾਹਿਬ ਹੋਰਾਂ ਦੇ ਜਥੇ ਪਾਸੋਂ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਤਿਨ੍ਹਾਂ ਦੇ ਜਥੇ ਨੇ ਆਪ ਜੀ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਰੱਬੀ ਬਾਣੀ ਸ਼ਬਦ ਕੀਰਤਨ ਤੋਂ ਉਪਰੰਤ ਜੋ ਚੱਲ ਰਹੀ ਲੜੀਵਾਰ ਕਥਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੌੜੀ ਰਾਗ ਵਿੱਚ ਭਗਤਾਂ ਕੀ ਬਾਣੀ ਦਾ ਇਹ ਪਾਵਨ 20ਵਾਂ ਸ਼ਬਦ ਆਪਾਂ ਪੜ੍ਹਿਆ ਤੇ ਸੁਣਿਆ ਹੈ। ਜਿੱਥੇ ਕੱਲ ਦੇ ਬਚਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਹਿਰਦੇ ਤੋਂ ਉਚਾਰਨ ਕੀਤੇ ਸ਼ਬਦ ਨੂੰ ਸੁਣਿਆ ਅਤੇ ਵਿਚਾਰ ਕੀਤੀ, ਉਹ ਸ਼ਬਦ ਸੀ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਬੜੇ ਸੌਖੇ ਅਰਥ ਨੇ। ਭਗਤ ਜੀ ਕਹਿੰਦੇ ਜੇ ਕੋਈ ਪਰਮਾਤਮਾ ਨੂੰ ਸੋਨਾ ਚਾਂਦੀ ਧਨ ਦੌਲਤ ਪਦਾਰਥ ਦੇ ਕੇ ਕਵੇ ਇਹਦੇ ਵੱਟੇ ਮੈਂ ਰੱਬ ਪਾ ਲਵਾਂ, ਤੇ ਸੰਸਾਰ ਦੇ ਵਿੱਚ ਬੜੇ ਲੋਕ ਨੇ ਜਿਨ੍ਹਾਂ ਕੋਲ ਬੇਸ਼ੁਮਾਰ ਧਨ ਦੌਲਤ ਹੈ। ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਰਾਵਣ ਦੇ ਨਾਲੋਂ ਦੁਨੀਆਂ ਦੇ ਵਿੱਚ ਕੋਈ ਅਮੀਰ ਨਹੀਂ ਹੋਣਾ ਤੇ ਨਾ ਕੋਈ ਹੋ ਸਕਦਾ ਹੈ। ਰਾਵਣ ਹੂੰ ਤੇ ਸੋ ਰੰਕ ਨੈ, ਰੰਕ ਦਾ ਮਤਲਬ ਹੁੰਦਾ ਗਰੀਬ। ਰਾਵਣ ਹੂੰ ਤੇ ਸੋ ਰੰਕ ਨੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਰਾਵਣ ਕੋਈ ਗਰੀਬ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਉਹਨੂੰ ਵੀ ਆਪਣੇ ਇਸ਼ਟ ਗੁਰੂ ਨੂੰ ਖੁਸ਼ ਕਰਨ ਦੇ ਲਈ ਆਪਣਾ ਆਪ ਭੇਟ ਕਰਨਾ ਪਿਆ, ਕਿਉਂਕਿ ਪ੍ਰੇਮ ਦੀ ਖੇਡ ਦੇ ਵਿੱਚ ਦੁਨਿਆਵੀ ਧਨ ਕੰਮ ਨਹੀਂ ਆਉਂਦਾ ਹੈ ਤੇ ਉਹਦੇ ਨਾਲੋਂ ਤਾਂ ਕੋਈ ਦੁਨੀਆਂ ਵਿੱਚ ਅਮੀਰ ਹੀ ਕੋਈ ਨਹੀਂ। ਲੰਕਾ ਉਹਦੀ ਸੋਨੇ ਦੀ, ਜੇ ਉਹ ਚਾਹੁੰਦਾ ਸੋਨੇ ਦੀ ਤਿਜੋਰੀ ਦੇ ਵਿੱਚ ਪਰਮਾਤਮਾ ਨੂੰ ਬੰਦ ਕਰਕੇ ਉਹਨੇ ਜੰਦਰਾ ਵੀ ਸੋਨੇ ਦਾ ਹੀ ਲਾ ਦੇਣਾ ਸੀ, ਪਰ ਉਹਨੂੰ ਵੀ ਜੋ ਪਰਮਾਤਮਾ ਦਾ ਵਿਧੀ ਵਿਧਾਨ ਹੈ ਕਿ ਕੰਚਨ ਸਿਉ ਨਹੀਂ ਪਾਈ ਹੈ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਨਹੀਂ ਤੇ ਅਮੀਰਾਂ ਨੇ ਪਰਮਾਤਮਾ ਨੂੰ, ਗੁਰੂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਾ ਸੀ, ਜਿਵੇਂ ਧਨਵਾਨ ਲੋਕਾਂ ਨੇ ਜਿਨ੍ਹਾਂ ਕੋਲ ਪਾਵਰ ਹੈ ਉਹਨਾਂ ਦੁਨੀਆਂ ਕਬਜ਼ੇ ਵਿੱਚ ਕੀਤੀ ਹੋਈ ਹੈ ਆਪਣੇ ਅਧੀਨ, ਉਹਨਾਂ ਪਰਮਾਤਮਾ ਨੂੰ ਵੀ ਆਪਣੇ ਮੁਤਾਬਕ ਹੀ ਚਲਾਉਣਾ ਸੀ। ਪਰ ਇਹ ਵਿਧੀ ਵਿਧਾਨ ਪਰਮਾਤਮਾ ਨੇ ਉਹਨਾਂ ਦੇ ਹੱਥ ਨਹੀਂ ਰੱਖਿਆ। ਤੋ ਇਹ ਹੈ ਪ੍ਰੇਮ ਦੀ ਖੇਡ। ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਸਦੀਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਉਹ ਉਹਦੇ ਤੇ ਖੁਸ਼ ਹੁੰਦਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਦੇ ਜਥੇ ਪਾਸੋਂ ਆਪਾਂ ਸੁਣਿਆ ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ ਧੰਨਾ ਵਡਭਾਗਾ। ਦੇਖਿਆ ਕਿ ਸਾਰੇ ਹੀ ਰੱਬ ਦੀ ਬੰਦਗੀ ਕਰ ਰਹੇ ਨੇ, ਕੀ ਰਵਿਦਾਸ ਚਮਾਰ ਹੈ, ਕੀ ਕਬੀਰ ਜੁਲਾਹਾ ਹੈ, ਕੀ ਸੈਣ ਨਾਈ ਹੈ, ਜਿੰਨੇ ਵੀ ਨੇ ਰੱਬ ਰੱਬ ਕਰ ਰਹੇ ਨੇ। ਇਹ ਬਿਧ ਸੁਣ ਕੇ ਜਾਟਰੋ, ਇਹ ਬਿਧ ਇਹ ਤਰੀਕਾ ਦੇ ਕੇ ਕਿ ਪਰਮਾਤਮਾ ਤੇ ਭਾਵਨਾ ਵਾਲਿਆਂ ਤੇ ਰੀਝਦਾ ਹੈ, ਉੱਠ ਭਗਤੀ ਲਾਗਾ। ਫਿਰ ਉਹਨੇ ਵੀ ਆਪਣੇ ਸੁੱਤੇ ਮਨ ਨੂੰ ਜਗਾਇਆ ਤੇ ਰੱਬ ਦੀ ਭਗਤੀ ਕੀਤੀ, ਭਾਵ ਉਹਦੀ ਯਾਦ ਵਿੱਚ ਜੁੜਿਆ। ਬਚਨ ਆਏ ਸਨ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਰੇ ਸ਼ਬਦਾਂ ਸਾਰੰਸ ਆਪਾਂ ਪੜ੍ਹਿਆ, ਕੱਲ ਵਿਚਾਰ ਕੀਤੀ ਵੀ ਧਨ ਪਦਾਰਥ ਦੇ ਵੱਟੇ ਕਦੇ ਪਰਮਾਤਮਾ ਦੀ ਖੁਸ਼ੀ ਨਹੀਂ ਮਿਲਦੀ, ਮਾਇਆ ਦੇ ਨਾਲ ਰੱਬ ਦੀ ਖੁਸ਼ੀ ਨਹੀਂ ਮਿਲਦੀ, ਤੇ ਉਹਦੀ ਖੁਸ਼ੀ ਹੈ ਉਹਨੂੰ ਆਪਣਾ ਆਪ ਸਮਰਪਿਤ ਕਰਨਾ।
ਗੁਰੂ ਦੇ ਬਚਨਾਂ ਦੇ ਉੱਪਰ ਪਹਿਰਾ ਦੇਣਾ ਭਾਵ ਜੋ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਹੁਣ ਇਹ ਸ਼ਬਦ ਬਚਨ ਪੜ੍ਹਨੇ ਤੇ ਸੁਣਨੇ ਤੇ ਬਹੁਤ ਸੌਖੇ ਨੇ, ਪਰ ਇਹਨੂੰ ਜੀਵਨ ਦੇ ਵਿੱਚ ਕਮਾਉਣ ਦੇ ਵਾਸਤੇ ਗੁਰੂ ਨੂੰ ਆਪਣਾ ਆਪ ਭੇਟ ਕਰਨਾ ਪੈਂਦਾ ਹੈ। ਗੁਰੂ ਕਿਰਪਾ ਕਰੇ, ਆਓ ਅੱਜ ਦੇ ਪਾਵਨ ਬਚਨ ਨੇ ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੌੜੀ ਕਬੀਰ ਜੀ।

ਭਗਤ ਜੀ ਕਹਿੰਦੇ ਜਿਹੇ ਮਰਨ ਹੈ ਜਿਸ ਮਰਨ ਤੋਂ ਸਾਰੀ ਦੁਨੀਆ ਡਰਦੀ ਹੈ। ਤਰਾਸਿਆ ਦਾ ਮਤਲਬ ਹੁੰਦਾ ਤਰਾ ਤਰਾ ਕਰਦੀ ਹੈ, ਡਰਦੀ ਪਈ ਹੈ। ਅਸਲ ਦੇ ਵਿੱਚ ਜੇ ਆਪਾਂ ਮਰਨ ਸੰਬੰਧੀ ਵਿਚਾਰ ਕਰੀਏ ਤੇ ਲੋਕ ਤਾਂ ਮਰਨ ਤੋਂ ਡਰਦੇ ਹੀ ਨਹੀਂ। ਅੱਜ ਆਪਾਂ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਏ ਤੇ, ਪੰਜਾਬ ਤਾਂ ਹੁਣ ਬਿਹਾਰ ਹੀ ਬਣਿਆ ਪਿਆ, ਅਜੇ ਲੋਕ ਬਿਹਾਰ ਜਾਣ ਤੋਂ ਨਹੀਂ ਅੱਜ ਕੱਲ੍ਹ ਡਰਦੇ। ਜਿਹੜਾ ਮਾਹੌਲ ਪੰਜਾਬ ਵਿੱਚ ਹੈ, ਇੱਥੇ ਸਤਿਗੁਰੂ ਜੀ ਗੱਲ ਕਿਹੜੀ ਮੌਤ ਦੀ ਕਰਦੇ ਨੇ? ਸਰੀਰਕ ਮੌਤ ਦੀ, ਮੌਤ ਤੋਂ ਤਾਂ ਕੋਈ ਡਰਦਾ ਹੀ ਨਹੀਂ। ਹਰ ਕੋਈ ਕਹਿੰਦਾ ਕੋਈ ਗੱਲ ਨਹੀਂ, ਇੱਕ ਦਿਨ ਤੇ ਮਰਨਾ ਹੀ ਹੈ। ਪਰ ਸਤਿਗੁਰੂ ਜੀ ਕਹਿੰਦੇ ਤੂੰ ਇੱਕ ਦਿਨ ਨਹੀਂ ਮਰਨਾ, ਤੂੰ ਤੇ ਰੋਜ਼ ਰੋਜ਼ ਮਰ ਰਿਹਾ ਪਰਮਾਤਮਾ ਤੋਂ, ਉਹਦੀ ਬਖਸ਼ਿਸ਼ ਤੋਂ ਅਧੂਰਾ ਜੀਵਨ ਜਿਹੜਾ ਜਿਉਂ ਰਿਹਾ, ਜਿਹੜੇ ਸਵਾਸ ਉਹਦੀ ਯਾਦ ਤੋਂ ਬਿਨਾਂ ਜਾ ਰਹੇ ਨੇ। ਮਰ ਕਹਿੰਦੇ ਤੂੰ ਤੇ ਰੋਜ਼ ਰੋਜ਼ ਮਰਦਾ ਹੈ, ਜਿਹੜਾ ਵੀ ਸਵਾਸ ਉਹਦੀ ਯਾਦ ਤੋਂ ਬਿਨਾਂ ਲੰਘ ਚੁੱਕਿਆ ਹੈ। ਭਗਤ ਜੀ ਕਹਿੰਦੇ ਜਿਹੇ ਮਰਨ ਹੈ ਸਭ ਜਗਤ ਤਰਾਸਿਆ, ਉਹ ਕਿਹੜਾ ਮਰਨ ਹੈ, ਉਹ ਕਿਹੜੀ ਮੌਤ ਹੈ? ਭਗਤ ਜੀ ਕਹਿੰਦੇ ਉਹ ਹੈ ਮੋਹ ਦੀ ਮੌਤ, ਭਾਵ ਉਹ ਹੈ ਸੰਸਾਰ ਦੇ ਪਦਾਰਥਾਂ ਦੇ ਵੱਲੋਂ। ਹਰ ਇੱਕ ਬੰਦਾ ਮਰਨ ਤੋਂ ਡਰਦਾ, ਬਣੀ ਬਣਾਈ ਇੱਜ਼ਤ ਬੇਇੱਜ਼ਤੀ ਦਾ ਰੂਪ ਨਾ ਧਾਰਨ ਕਰ ਲਵੇ, ਇਹ ਤੋਂ ਡਰਦਾ। ਇਹਦੇ ਹਾਸੇ ਖੁਸ਼ੀ, ਇਹਦੇ ਜਿਹੜੇ ਹਾਸੇ ਨੇ ਉਹ ਰੋਣਿਆਂ ਵਿੱਚ ਤਬਦੀਲ ਨਾ ਹੋ ਜਾਣ, ਇਹਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਤਬਦੀਲ ਨਾ ਹੋ ਜਾਣ। ਅਸਲ ਵਿੱਚ ਭਗਤ ਜੀ ਕਹਿੰਦੇ ਇਸ ਮੋਹ ਰੂਪ ਮੌਤ ਤੋਂ ਦੁਨੀਆਂ ਡਰਦੀ ਹੈ। ਜਿਹੇ ਮਰਨਾ ਸਭ ਜਗਤ ਤਰਾਸਿਆ, ਫਿਰ ਬੇਨਤੀ ਕਰਦੇ ਆ, ਤਰਾਸਿਆ ਦਾ ਮਤਲਬ ਵੀ ਦੁਨੀਆਂ ਡਰੀ ਹੋਈ ਹੈ। ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਕਬੀਰ ਸਾਹਿਬ ਜੀ ਕਹਿੰਦੇ ਉਹ ਜਿਹੜਾ ਮਰਨਾ ਹੈ ਨਾ, ਗੁਰੂ ਦੇ ਸ਼ਬਦ ਦੇ ਦੁਆਰਾ ਹਿਰਦੇ ਰੂਪ ਘਰ ਦੇ ਵਿੱਚ ਪ੍ਰਗਾਸਿਆ, ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਸਮਝ ਪੈ ਗਈ ਦੁਨੀਆ ਡਰ ਰਹੀ ਹੈ ਸੰਸਾਰਕ ਮੋਹ ਤੋਂ, ਸੰਸਾਰਕ ਦੇ ਪਦਾਰਥ ਮੇਰੇ ਤੋਂ ਚਲੇ ਨਾ ਜਾਣ, ਜਿਸ ਮੌਤ ਨੇ ਸਾਰਾ ਸੰਸਾਰ ਡਰਾ ਕੇ ਰੱਖਿਆ ਹੈ। ਕਬੀਰ ਸਾਹਿਬ ਜੀ ਕਹਿੰਦੇ ਆਪਾਂ ਉਸ ਮੌਤ ਤੋਂ ਨਹੀਂ ਡਰਦੀ, ਕਿਉਂਕਿ ਜਿਹੜੀ ਮੌਤ ਤੋਂ ਦੁਨੀਆ ਡਰਦੀ ਹੈ ਉਹ ਹੈ ਸਰੀਰਕ ਮੌਤ ਨਹੀਂ, ਉਹ ਹੈ ਪਦਾਰਥਾਂ ਦੀ ਮੌਤ, ਵੀ ਇਹ ਜਿਹੜੇ ਪਦਾਰਥ ਮੇਰੇ ਤੋਂ ਖੁਸ਼ ਨਾ ਜਾਣ, ਇਹ ਦੁਨੀਆ ਦਾ ਮੋਹ ਹੈ ਜਿਹੜਾ ਮੇਰੇ ਤੋਂ ਦੂਰ ਨਾ ਹੋ ਜੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਜਦੋਂ ਅੰਦਰ ਮੇਰੇ ਚਿਣਗ ਲੱਗ ਗਈ, ਗੁਰੂ ਦੇ ਸ਼ਬਦ ਦੀ ਬਰਕਤ ਜਦੋਂ ਮੈਨੂੰ ਸਮਝ ਆ ਗਈ, ਤੇ ਭਗਤ ਜੀ ਕਹਿੰਦੇ ਹੁਣ ਇਹ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਮੌਤ ਹੁੰਦੀ ਕੀ ਹੈ ਤੇ ਮੌਤ ਕਹਿੰਦੇ ਕਹਿੰਦੇ ਕਿਹਨੂੰ ਨੇ। ਬੜੇ ਪਿਆਰੇ ਬਚਨ ਨੇ, ਕਹਿੰਦੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਗੁਰੂ ਦੇ ਸ਼ਬਦ ਨੇ ਜੀਵਨ ਦੇ ਵਿੱਚ ਆਤਮਕ ਤੌਰ ਤੇ ਪ੍ਰਕਾਸ਼ ਚਾਨਣ ਕਰ ਦਿੱਤਾ।

ਮਨ ਜਾਣਿਆ ਹੁਣ ਮੈਂ ਇਸ ਜਨਮ ਤੇ ਮਰਨ ਦੇ ਵਿੱਚ ਕਿਉਂ ਪਵਾਂ, ਭਾਵ ਮੈਨੂੰ ਹੁਣ ਇਸ ਜਨਮ ਤੇ ਮਰਨ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੇਰਾ ਮਨ ਹੁਣ ਆਪਾ ਭਾਵ ਦੀ ਜਿਹੜੀ ਮੌਤ ਹੈ ਨਾ ਉਹਦੇ ਵਿੱਚੋਂ ਭਤੀਜ ਗਿਆ, ਭਾਵ ਹੁਣ ਯਕੀਨ ਬੱਜ ਗਿਆ ਪਰਮਾਤਮਾ ਤੇ। ਕੇਵਲ ਉਹੀ ਮਨੁੱਖ ਜੰਮਦੇ ਨੇ, ਉਹੀ ਮਨੁੱਖ ਮਰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਜਾਣਿਆ ਨਹੀਂ, ਪਹਿਚਾਣਿਆ ਨਹੀਂ, ਸਮਝਿਆ ਨਹੀਂ। ਅਬ ਕੈਸੇ ਮਰੂ, ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜਿਨ੍ਹਾਂ ਨੇ ਵਾਹਿਗੁਰੂ ਦੀ ਹੋਂਦ ਨੂੰ ਜਾਣਿਆ ਤੇ ਸਮਝਿਆ ਨਹੀਂ, ਅਸਲ ਦੇ ਵਿੱਚ ਉਹ ਲੋਕ ਇਸ ਮੌਤ ਤੋਂ ਡਰਦੇ ਨੇ। ਮੋਹ ਰੂਪ ਮੌਤ ਤੋਂ ਉਹ ਦੁਨੀਆ ਡਰਦੀ ਹੈ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ। ਜੇ ਮਰਨ ਸਭ ਜਗਤ ਤਰਾਸਿਆ,

0: ਜਾਤੇ ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਏ ਨੇ, ਜਿਨ ਰਾਮ ਨ ਜਾਣਿਆ। ਇੱਥੇ ਰਾਮ ਦਾ ਮਤਲਬ ਕੋਈ ਦਸ਼ਰਥ ਦੇ ਪੁੱਤਰ ਰਾਮ ਚੰਦਰ ਦਾ ਜ਼ਿਕਰ ਨਹੀਂ ਹੋ ਰਿਹਾ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਰਾਮ ਸ਼ਬਦ ਆਉਂਦਾ ਹੈ, ਗੁਰਮਤ ਤੋਂ ਜਦੋਂ ਆਪਾਂ ਅਣਜਾਣ ਹੁੰਦੇ ਹਾਂ ਤੇ ਇਹਦੇ ਅਰਥ ਕਰ ਦਿੰਦੇ ਹਾਂ ਰਾਮ ਚੰਦਰ ਜੀ। ਰਾਮ ਚੰਦਰ ਜੀ ਸਨਾਤਨ ਮਤ ਦੇ ਹਿੰਦੂ ਵੀਰਾਂ ਦੇ ਸਤਿਕਾਰਯੋਗ ਨੇ, ਨਿੰਦਾ ਨਹੀਂ, ਪਰ ਗੁਰਮਤ ਨੂੰ ਬਾਣੀ ਨੂੰ ਵੀ ਤੇ ਆਪਾਂ ਸਮਝਣਾ ਤੇ ਸਮਝਾਉਣਾ ਹੈ। ਪਰ ਗੁਰਬਾਣੀ ਵਿੱਚ ਬਚਨ ਆਏ ਨੇ, ਕਿੰਨੀਆਂ ਉਦਾਹਰਨਾਂ ਨੇ, ਰੋਵੈ ਰਾਮ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇੱਥੇ ਪਾਠ ਲਖਮਣ ਹੈ, ਪਰ ਅਸਲ ਦੇ ਵਿੱਚ ਉਹਦਾ ਨਾਮ ਲਛਮਣ ਸੀ, ਪਰ ਇਹਦੇ ਅਰਥ ਸੇਮ ਹੀ ਨੇ। ਹੁਣ ਜੇ ਗੁਰਮਤ ਦੇ ਅਨੁਸਾਰ ਦੇਖੀਏ ਵੀ ਜੇ ਇੱਥੇ ਰਾਮ ਦੇ ਅਰਥ ਪਰਮਾਤਮਾ ਨੇ, ਫਿਰ ਪਰਮਾਤਮਾ ਵੀ ਰੋਂਦਾ ਹੈ। ਜਿਹੜਾ ਪਰਮਾਤਮਾ ਰੋਂਦਾ ਉਹਦੇ ਤੋਂ ਸਾਨੂੰ ਖੁਸ਼ੀਆਂ ਕਿੱਥੋਂ ਮਿਲਣੀਆਂ ਨੇ? ਹੁਣ ਜਿੱਥੇ ਰਾਮ ਚੰਦਰ ਜੀ ਦਾ ਜ਼ਿਕਰ ਆਇਆ ਹੈ, ਉੱਥੇ ਬਕਾਇਦਾ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ ਹੈ, ਉੱਥੇ ਕਹਿ ਦਿੱਤਾ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਉੱਥੇ ਉਦਾਹਰਣ ਦੇ ਦਿੱਤੀ ਹੈ ਬਕਾਇਦਾ। ਤੇ ਜਦੋਂ ਆਪਾਂ ਜਪ ਬਾਣੀ ਪੜ੍ਹਦੇ ਹਾਂ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕਾ ਰਾਮ ਵਸੈ ਮਨ ਮਾਹੇ, ਤੇ ਇੱਥੇ ਰਾਮ ਦੇ ਅਰਥ ਨੇ ਜਿਹੜਾ ਕਣ ਕਣ ਦੇ ਵਿੱਚ ਵਸਿਆ, ਤੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ, ਜਿਹੜਾ ਰੱਬ ਨੂੰ ਸਮਝ ਲੈਂਦਾ ਹੈ, ਨਾ ਤਾਂ ਉਹ ਮਰਦਾ ਤੇ ਨਾ ਹੀ ਉਹ ਠੱਗਿਆ ਜਾਂਦਾ ਹੈ। ਇੱਥੇ ਵੀ ਗੱਲ ਸਰੀਰ ਦੇ ਮੌਤ ਦੀ ਨਹੀਂ, ਇੱਥੇ ਆਤਮਕ ਮੌਤ ਦੀ ਗੱਲ ਹੋ ਰਹੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਮਰ ਜਾਤੇ ਜਿਨ ਰਾਮ ਨਾ ਜਾਣਿਆ, ਰਹਾਓ ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹਿੰਦੇ ਦੁਨੀਆਂ ਦੇ ਵਿੱਚ ਹਰੇਕ ਜੀਵ ਇਹ ਗੱਲ ਕਹਿੰਦਾ ਹੈ, ਹੰਕਾਰ ਦੇ ਵਿੱਚ ਕਹਿੰਦਾ ਹੈ ਜਾਂ ਜਾਣੇ ਅਣਜਾਣੇ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਮੌਤ ਦੀ ਕੋਈ ਪਰਵਾਹ ਨਹੀਂ, ਆਪਾਂ ਜੀ ਮਰਨ ਤੋਂ ਨਹੀਂ ਡਰਦੇ। ਭਾਵ ਹਰੇਕ ਜੀਵ ਇਹ ਕਹਿੰਦੇ ਵੀ ਆਪਾਂ ਨੂੰ ਕੋਈ ਪਰਵਾਹ ਨਹੀਂ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ, ਦੁਨੀਆਂ ਵਿੱਚ ਹਰੇਕ ਜੀਵ ਮੌਤ ਮੌਤ ਆਖੀ ਤਾਂ ਜਾਂਦੇ, ਭਾਵ ਹਰੇਕ ਜੀਵ ਮੌਤ ਤੋਂ ਘਬਰਾ ਵੀ ਰਿਹਾ, ਕਹਿੰਦਾ ਵੀ ਹੈ ਮੈਂ ਮਰਨ ਤੋਂ ਡਰਦਾ ਨਹੀਂ ਗੱਲੀ ਬਾਤੀ। ਪਰ ਜਦੋਂ ਮੌਤ ਦਾ ਸਾਹਮਣਾ ਹੁੰਦਾ, ਜਿਵੇਂ ਇੱਕ ਬਜ਼ੁਰਗ ਲੱਕੜਹਾਰਾ ਸੀ, ਉਹ ਰੋਜ਼ ਕਹਿੰਦਾ ਸੀ ਪਰਮਾਤਮਾ ਮੈਂ ਬੁੱਢਾ ਹੋ ਗਿਆ, ਇੰਨੀ ਦੁਨੀਆ ਵੱਸਦੀ ਹੈ, ਕਿਸੇ ਨਾ ਕਿਸੇ ਨੂੰ ਤੂੰ ਲਈ ਜਾਣਾ, ਕਿਸੇ ਨਾ ਕਿਸੇ ਦਾ ਭੋਗ ਪੈਂਦਾ ਹੀ ਰਹਿੰਦਾ ਹੈ, ਮੈਨੂੰ ਤੇ ਮੌਤ ਵੀ ਨਹੀਂ ਆਉਂਦੀ, ਮੈਨੂੰ ਕਿਉਂ ਨਹੀਂ ਲੈ ਕੇ ਜਾਂਦਾ? ਰੋਜ਼ ਏਦਾਂ ਹੀ ਉਹ ਉਲਾਂਭੇ ਦਿੰਦਾ ਵੀ ਕਿੰਨਾ ਚਿਰ ਜੰਗਲਾਂ ਵਿੱਚੋਂ ਲੱਕੜਾਂ ਵੱਢ ਵੱਢ ਕੇ ਲਿਆਊਂਗਾ, ਵੇਚੀ ਜਾਊਂਗਾ, ਹੁਣ ਤੇ ਮੈਨੂੰ ਲੈ ਜਾ। ਸਿਰ ਤੇ ਲੱਕੜਾਂ ਦਾ ਗੱਠਾ ਪੰਡ ਰੱਖੀ ਹੋਈ ਹੈ, ਉਲਾਂਭੇ ਦਿੰਦਾ, ਉੱਚੀ ਉੱਚੀ ਕਹਿ ਰਿਹਾ ਮੈਨੂੰ ਮੌਤ ਨਹੀਂ ਆਉਂਦੀ, ਇਉਂ ਕਹਿ ਕੇ ਪੰਡ ਲੱਕੜਾਂ ਦੀ ਥੱਲੇ ਰੱਖਤੀ। ਲਾਗੋਂ ਦੀ ਜਮਦੂਤ ਲੰਘੇ ਜਾਂਦੇ ਨੇ, ਇੱਕ ਸਮਝਾਉਣ ਦਾ ਤਰੀਕਾ ਕਾਲਪਨਿਕ। ਹੁਣ ਲਾਗੋਂ ਦੀ ਕਹਿੰਦੇ ਜਮ ਲੰਘੇ ਜਾਂਦੇ ਨੇ, ਉਹ ਵੀ ਕਿਸੇ ਨੂੰ ਲੈਣ ਆਏ ਸੀ। ਉਹ ਕਹਿੰਦੇ ਵੀ ਇਹ ਬਾਪੂ ਜ਼ਿਆਦੇ ਔਖਾ ਲੱਗਦਾ, ਉਹਨੂੰ ਕੰਨ ਨੂੰ ਲੈ ਜਾਂਗੇ, ਪਹਿਲਾਂ ਏਸੇ ਨੂੰ ਲੈ ਜਾਈਏ। ਇਹ ਰੋਜ਼ ਰੋਜ਼ ਕਹਿੰਦਾ ਵੀ ਮੈਨੂੰ ਲੈ ਕੇ ਨਹੀਂ ਜਾਂਦੇ। ਕੋਲੇ ਆਏ, ਕਹਿਣ ਲੱਗੇ ਬਾਪੂ ਜੀ ਚੱਲੀਏ ਫਿਰ, ਤੁਸੀਂ ਕਹਿੰਦੇ ਹੋ ਵੀ ਮੈਨੂੰ ਲੈ ਕੇ ਨਹੀਂ ਜਾਂਦੇ। ਉਹ ਇੱਕਦਮ ਘਬਰਾ ਗਿਆ, ਕਹਿਣ ਲੱਗਾ ਨਹੀਂ, ਮੈਂ ਤੇ ਇਉਂ ਕਹਿੰਦਾ ਸੀ ਵੀ ਆਹ ਮੇਰੀ ਲੱਕੜਾਂ ਦੀ ਪੰਡ ਡਿੱਗ ਪਈ, ਕੋਈ ਮੇਰੇ ਸਿਰ ਤੇ ਰਖਾ ਦੇਵੇ। ਜਿਹੜਾ ਰੋਜ਼ ਮੌਤ ਮੌਤ ਕਰਦਾ ਸੀ, 80 ਸਾਲਾਂ ਦਾ ਬਜ਼ੁਰਗ, ਤੇ ਜਦੋਂ ਮੌਤ ਸਾਹਮਣੇ ਵੇਖੀ, ਇੱਕਦਮ ਉਹ ਵੀ ਬਦਲ ਗਿਆ, ਭਾਵ ਮੈਂ ਮਰਨਾ ਨਹੀਂ ਚਾਹੁੰਦਾ। ਕਬੀਰ ਸਾਹਿਬ ਕਹਿੰਦੇ, ਲੋਕ ਮੌਤ ਮੌਤ ਤਾਂ ਕਹਿੰਦੇ ਨੇ, ਪਰ ਜਦੋਂ ਮੌਤ ਦਾ ਸਾਹਮਣਾ ਹੁੰਦਾ ਉਦੋਂ ਵੱਡੇ ਵੱਡੇ ਘਬਰਾ ਜਾਂਦੇ ਨੇ। ਪਰ ਇੱਥੇ ਪਾਵਨ ਬਚਨ ਆਏ ਨੇ, ਕਬੀਰ ਸਾਹਿਬ ਜੀ ਕਹਿੰਦੇ, ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਸਹਿਜੇ ਕੀ ਆ? ਆਤਮਕ, ਜਿਹੜੇ ਆਤਮਕ ਤੌਰ ਤੇ ਜਿਹਨਾਂ ਦਾ ਜੀਵਨ ਬਹੁਤ ਉੱਚਾ ਹੁੰਦਾ ਹੈ, ਪਰ ਜੋ ਮਨੁੱਖ ਅਡੋਲਤਾ ਦੇ ਵਿੱਚ ਰਹਿ ਕੇ ਦੁਨੀਆਂ ਦੀਆਂ ਖਾਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ, ਕਬੀਰ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਉਹ ਅਮਰ ਹੋ ਜਾਂਦੇ ਨੇ। ਉਹਨਾਂ ਨੂੰ ਮੌਤ ਨਹੀਂ ਡਰਾ ਸਕਦੀ, ਉਹ ਮੌਤ ਦੀ ਪਰਵਾਹ ਨਹੀਂ ਕਰਦੀ। ਤੇ ਅਖੀਰਲੇ ਬਚਨ ਨੇ ਕਬੀਰ ਸਾਹਿਬ ਜੀ ਕਹਿੰਦੇ, ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਿਹਾ ਪਰਮਾਨੰਦਾ। ਕਬੀਰ ਸਾਹਿਬ ਕਹਿੰਦੇ, ਉਸ ਮਾਲਕ ਦੀ, ਉਸ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਸਦਕਾ ਮੇਰੇ ਮਨ ਦੇ ਵਿੱਚ ਹੁਣ ਪਰਮਾਨੰਦਾ, ਪਰਮ ਆਨੰਦ ਪੈਦਾ ਹੋ ਗਿਆ। ਮੇਰਾ ਜਿਹੜਾ ਮਨ ਹੈ ਉਹ ਵਹਿਮਾਂ ਭਰਮਾਂ ਇਹਨਾਂ ਭੁਲੇਖਿਆਂ ਤੋਂ ਦੂਰ ਹੋ ਗਿਆ ਤੇ ਪਰਮ ਸੁੱਖ ਮੇਰੇ ਹਿਰਦੇ ਦੇ ਵਿੱਚ ਆ ਕੇ ਵਸ ਗਿਆ। ਤੇ ਸਾਰੇ ਸਮੁੱਚੇ ਸ਼ਬਦ ਦਾ ਭਾਵ ਇਹੀ ਬਣਦਾ ਕਿ ਜਿਹੜਾ ਬੰਦਾ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਉਹਨੂੰ ਮੌਤ ਦਾ ਫਿਰ ਡਰ ਨਹੀਂ ਰਹਿੰਦਾ। ਉਹ ਫਿਰ ਭੂਤਕਾਲ ਜਾਂ ਲੰਘ ਚੁੱਕੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਤੋਂ ਘਬਰਾਉਂਦਾ ਨਹੀਂ ਹੈ। ਉਹ ਤੇ ਫਿਰ ਪਰਮਾਤਮਾ ਦੀ ਯਾਦ ਵਿੱਚ ਜਿਉਂਦਾ ਵੀ ਜਿੰਨੇ ਸਵਾਸ ਮਿਲੇ ਨੇ ਇਹ ਡਰ ਡਰ ਕੇ ਨਹੀਂ, ਇਹ ਜਪ ਜਪ ਕੇ ਇਹਨੂੰ ਸਫਲ ਬਣਾਉਣਾ ਹੈ। ਕਬੀਰ ਸਾਹਿਬ ਜੀ ਦੇ ਅਖੀਰਲੇ ਬਚਨ ਸ਼ਬਦ ਦੇ ਅਖੀਰਲੇ ਬੰਦ ਨੇ, ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ, ਭਰਮ ਤੋਂ ਭਾਵ ਹੈ ਭੁਲੇਖਾ, ਭੁਲੇਖਾ ਦੂਰ ਹੋ ਗਿਆ, ਰਿਹਾ ਪਰਮਾਨੰਦਾ, ਹੁਣ ਜੀਵਨ ਦੇ ਵਿੱਚ ਆਤਮਕ ਆਨੰਦ ਬਣ ਗਿਆ ਹੈ। ਗੁਰੂ ਕਿਰਪਾ ਕਰੇ ਇਹ ਆਤਮਕ ਆਨੰਦ ਦੀ ਸੋਝੀ ਪਾਤਸ਼ਾਹ ਜੀ ਸਭ ਨੂੰ ਬਖਸ਼ਿਸ਼ ਕਰਨ, ਇੰਨੀ ਹਾਜ਼ਰੀ ਆ ਸੰਗਤ ਨੇ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਸ਼ਮਾ ਬੁਲਾਉ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੀਜਾ ਆਨੰਦ ਕੋ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵੱਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋਸ਼ ਪਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਪਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਗਲਾ ਜਿਤ ਕਰ ਧਾਰੀਆ, ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਖੋਸ ਨਾਮ ਰਕੈ ਲਾਗੇ, ਕਹਿ ਨਾਨਕ ਥੈਸ ਕੋ ਅਤਿਤ ਕਰਨ ਦਵਾਜੇ, ਅਣਤ ਸੁਣੋਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ, ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ, ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਣਹਦ ਤੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਣਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੀਅੜਾ ਅਵਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਖ ਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ। ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ। ਕਰ ਗਾਵੋ ਸੁਹੇਲਾ ਸਿਵਰਹੁ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ। ਹੋਂ ਵਾਰੀ ਜਿਤ ਸੁਹੇਲਹਿ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀ ਅਨੁ ਦੇਖੇ ਗਾਦੇ ਬਣਿਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗਾ ਸਾ ਮਹੱਲਾ ਪਹਿਲਾ। ਜੇਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਖਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆਂ ਘੜੀਆਂ ਪਹਿਰਾਉ, ਥਿੱਤੀ ਵਾਰੀ ਮਾਉ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਾਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨੁ ਨਨ ਨੈਨ ਹਏ ਤੋਹੇ ਕੋ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ। ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰੰ ਕਉ। ਹੋਏ ਜਾਤੇ ਤੇਰੇ ਨਾਈ ਵਾਸਾ। ਰਾਗ ਗਉੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੈ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ। ਰਹਾਉ ਸਾਕਤ ਹਰ ਸਾਧਨ ਜਾਣਿਆ, ਤਿਨੀ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਰੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਰਾਖ ਰਾਖ ਵਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈਣਾ ਰੇ ਮਨ, ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆ ਵੈ ਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ,

ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸੋਏ ਸੁਣੰਦੜੀ ਮੇਰਾ ਤਨ ਮਨ ਮੁੱਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਦੀਦਨੇ ਦੀਦਾਰ ਸਾਹਿਬ ਕੁਛ ਨਹੀਂ ਇਸ ਕਾ ਮੋਲ ਪਾਕ ਪਰਬਤ ਗਾਰ ਤੂੰ ਖੁਦ ਖਸਮ ਵੱਡਾ ਆ ਤੋਲ ਸਤਨਾਮ ਸ਼੍ਰੀ ਵਾਹਿਗੁਰੂ ਜੀ ਧੰਨਾ ਸ੍ਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰੈ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਈ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਧਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਕਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਕਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾ ਸ੍ਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾਂ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਵੰਨਾ ਪੁਰੀਆਂ ਭਾਰ ਸਹਿ ਸਿਆਣਪ ਲੱਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਹੀ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ
ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹੀ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾ ਦਰਾਹ ਦੂਰ, ਕਥਨਾ ਕਥੀ ਨ ਆਵੈ ਤੋਟ, ਕਾਥ ਕਥ ਕਥੀ ਕੋਟੀ ਕੋੜ, ਕੋੜ ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਚ ਨਾਹੀ ਭਾਖਿਆ ਪਹੋ ਪਾਰ, ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮਹੋ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਪਾਹੋ, ਦੁਖ ਪਰ ਹਰ ਸੋ ਘਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੂੰ ਜਾਣਾ ਆਖਾ ਨਾਹੀ ਕਹਿਣਾ ਕਥਰ ਨਾ ਜਾਈ, ਗੁਰਾਕ ਦੇ ਬੁਝਾਈ ਸਭਨਾ ਜੀਆਂ ਕਕ ਦਾਤਾ ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀ ਕਰੀ, ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾ ਕਿਹ ਮਿਲੈ ਲਈ, ਮਤ ਵਿਚਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ, ਗੁਰਾਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨ ਆਵੀ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੇ ਸੁਰਨ ਹਾਥ, ਸੁਣਿਆ ਧਰ ਤਵਲੇ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਕਹੁ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਰੂਪਾ ਵਿਕਾਨਾਸ, ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਮੁਕਸਾਲਾ ਹਨਮੰਦ, ਸੁਣਿਆ ਜੋਗ ਜੋ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਰੂਪਾ ਵਿਕਾਨਾਸ, ਸੁਣਿਆ ਸਤਸੰਤੋਖ ਗਿਆਨ, ਸੁਣਿਆ ਸੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਭਾਵਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਉ, ਸੁਣਿਆ ਹੱਥ ਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਭਾਵਕਾ ਨਾਸ, ਮੰਨੇ ਕੀਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਰਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਹੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਪੰਚ ਪੁਰਵਾਣ ਪੰਚ ਪ੍ਰਧਾਨ, ਪੰਚੇ ਪਾਪ ਹੈ ਦਰਗ ਹੈ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰੇ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨੈ ਨਹੀਂ ਸੁਮਾਰ, ਧੌਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸੱਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਈ ਲੇਖਾ, ਲਿਖਿਆ ਕੀਤਾ ਹੋਏ ਕੀਤਾ ਤਾਣ, ਸਵਲ ਰੂਪ ਕੀਤੀ ਦਾਤ ਜਾਣੈ ਕੌਣ, ਕੂਦ ਕੀਤਾ ਵਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰੀ ਆਓ,
ਕੁਦਰਤ ਕਵਣ ਕਹਾਂ ਵਿਚਾਰੁ ਵਾਰਨ ਜਾਵਾ ਇੱਕ ਵਾਰ ਜੁਗਤ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਰੰਕਾਰੁ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰੁ ਸੰਖ ਸਤੀ ਸੰਗ ਦਾ ਤਾਰੁ ਸੰਖ ਸੂਰਮੋ ਪਕਸਾਰ ਅਸੰਖ ਮੋਲ ਲਭ ਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਘ ਗਲ ਵੜਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖਾਹੇ ਅਸੰਖ ਨਿੰਦਕ ਸਿਰ ਕਰੈ ਪਹਾਰ ਨਾਨਕ ਨੀਚ ਕਹੈ ਵਿਚਾਰ ਵਾਰਨ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਮ ਗਮ ਗਮ ਸੰਖ ਲੋ ਸੰਖੈ ਸਿਰ ਪਹਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੁ ਅਖਰਾ ਸਿਰ ਸੰਜੋਗ ਬਖਾਣੂ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵਤ ਪਾਹੇ ਜੇਤਾ ਕੀਤਾ ਦੇਤਾ ਨਾਉ ਵਿਣਦਾ ਵਹਿ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੁੱਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਪਦੇ ਆਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਹੀ ਬਰਮਾਹੋ ਸਤ ਸੁਹਾਣ ਸਦਾ ਮਨ ਚਾਹੋ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਭਗਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰਨ ਜੋਗੀ ਜਾਣ ਰੁਤਮਹੁ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੁਖ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੋ ਆਪੋ ਜਾਣੈ ਗਗੈ ਨ ਸੋਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਗੋਪਾਲ ਥਕੇ ਵੇਦ ਕਹਿਣ ਕਵਾਤੂ ਸਹਿਸ ਅਠਾਰਾਂ ਕਹਿਣਕ ਤਿੱਬਾਂ ਸਰੂਗ ਧਾਤੂ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਖੀਆ ਪੇ ਜਾਣੇ ਆਪੂ ਸਾਲਾਹੀ ਸਾਲਾਹੀ ਤੀ ਸੁਰਤਨ ਪਾਈਆ ਨਦੀਆਂ ਤੈ ਬਾਪ ਹੋਇ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਸਮਨੁ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਅੰਤ ਅੰਤ ਨ ਕਰਨੈ ਦੇਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਹੇ ਜਾਹੇ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਬੜ ਉੱਚਾ ਹੋਵੇ ਕੋਈ ਸੂਚੇ ਕਉ ਜਾਣੈ ਸੋਏ ਜਿਬੜੇ ਆਪ ਜਾਣੇ ਆਪ ਆਪ ਨਾਨਕ ਨਿੰਦਰੀ ਕਰਮੀ ਦਾਤ ਬਹੁਤਾ ਕਰਮ ਰਖਿਆ ਨਾ ਜਾਏ ਵੱਡਾ ਦਾਤਾ ਤਿਰਨ ਤਮਾਏ ਕਿਤੇ ਮੰਗਹਿ ਜੋ ਦੇ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤਿਆਂ ਦੂ ਭੂਸਦ ਮਾਰ ਹੇ ਪੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਏ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀ ਅਮੁ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕਹੀ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੈ ਮੁੱਲੈ ਜਾਹੇ ਮੁੱਲ ਭਾਏ ਮੁੱਲ ਸਵਾਹੀ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਬਲਾਏ
ਆਖੇ ਵੇਦ ਪਾਠ ਪੁਰਾਣ ਹੂੰ, ਆਖੇ ਪੜ੍ਹੇ ਕਰ ਬਖਿਆਣ ਹੂੰ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੋਰ ਨਰ ਮੁੰਜਨ ਸੇਵ ਕੀਤੇ, ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇੱਤੇ ਕੀਤੇ ਹੋਰ ਕਰਹੀ ਤਾਂ ਆਖ ਨਾ ਸਕੈ ਕਹੀ ਕੇ, ਜੇਵੜ ਭਾਵੈ ਤੇ ਵੜ ਹੋਏ, ਨਾਨਕ ਜਾਣ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਬਾਰ ਗਾ ਬਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿੱਤ ਬਹਿ ਸਭ ਸੰਭਾਲੇ, ਬਾਜੇ ਨਾਦ ਵਰੇ ਕੁਸੰਖਾ ਕੀਤੇ ਬਾਬਣੇ ਹਾਰੇ, ਕਿਤੇ ਰਾਗ ਪਰੀ ਸਿਉਂ ਕਹੀ ਅਨ, ਕਿਤੇ ਗਾਵਣ ਹਾਰੀ, ਗਾਵੇ ਤੁਨੂ ਪੌਣ ਪਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਹੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਵਰਮਾ ਦੇਵੀ ਸੋਨ ਸਦਾ ਸਵਾਰੀ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵਹੀ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸ਼ਵਰ, ਯੁਗ ਯੁਗ ਵੇਦਾ ਨਾਲੇ, ਗਾਵੈ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨੋ ਪਾਏ ਤੇਰੇ, ਅੜਸੜ ਤੀਰਥ ਨਾਲੇ, ਗਾਵੈ ਜੋਤ ਮਹਾਂਬਲ ਸੂਰਾ, ਗਾਵੈ ਖਾਣੀ ਚਾਰੀ, ਗਾਵੈ ਖੰਡ ਮੰਡਵਰ ਭੰਡਾ, ਕਰ ਕਰ ਰੱਖੇ ਤਾਰੇ, ਸੇਈ ਤੁਦਨੋ ਗਾਵੈ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਹਾ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ, ਹੈਪੀ ਹੋਸੀ ਜਹਿਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਜਸੀ ਮਾਇਆ ਜਨ ਉਪਾਈ, ਕਰ ਕਰ ਵਿਖੇ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤੁਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਚੋਲੀ, ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ, ਕਾਇਆ ਜੁਗਦਰੰਡਾ ਪ੍ਰਤੀਤ, ਆਈ ਪੰਥੀ ਸਗਰ ਜਮਾਤੀ ਮਨ ਜੀਤੈ ਜਗਜੀਤ।

ਜਿਸ ਆਸਣ ਲੋਏ ਲੋਹੇ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿੱਧ ਨਿਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦਿਤ ਸੈ ਆਦੇਸ ਆਦ ਨੀਲ ਨਾਦ ਨਾਤੂ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲਾਖੋ ਏ ਲਾਖੋ ਵੈ ਲਖ ਬੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਤ੍ਰਹਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚਪੈ ਨੈ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨੈ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪਰਵਾਨ ਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀਆਂ ਰੂਪ ਰੰਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੇਤੇ ਪਾਦ ਨਰਿੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਰਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਧ ਮਹਾਂਬਲ ਸੂਰ ਤਨ ਮੈਂ ਰਾਮ ਰਿਹਾ ਭਰਪੂਰ ਦਿੱਥੈ ਸੀਤੋ ਸੀਤਾ ਮੈਂ ਮਮਾਹੇ ਤਾਂ ਕਿ ਰੂਪ ਨ ਕਥਨ ਜਾਹੇ ਨਾ ਉਮਰੇ ਨਾ ਠਾਗੇ ਜਾਹੇ ਜਿਨਕਰ ਰਾਮ ਬਸੈ ਮਨ ਮਾਹੇ ਦਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੇ ਨਿਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਤਨੈ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੋ ਹੁਕਮ ਤਵੈ ਦੁਕਾਰ ਵੇਖੇ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰੂ ਆਹਰਣ ਮਤ ਵਿਦ ਥਿਆਰ ਪਉ ਫਲਾਗੰਤ ਬਤਾਉ ਭੰਡਾ ਪਹੁ ਅੰਮ੍ਰਿਤ ਤਿਤ ਢਾਲ ਘੜੀਆਂ ਸ਼ਬਦ ਚੀ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤ ਪ੍ਰਸਾਦ ਚੱਕਰ ਚੇ ਨਰ ਭਰਨ ਜਾਤਰ ਪਾਤ ਨੈਨ ਜਿਹੇ ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਹੇ ਚੱਲ ਮੂਰ ਤਨ ਪੋ ਪ੍ਰਕਾਸ਼ ਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਣ ਗਣਿਜੈ ਤ੍ਰਿਪੁਣ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤਰਨ ਕਹਿ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਰੇਖੇ ਨਮਸਤੰ ਕਾਹੇ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰਗ ਨਮਸਤੰ ਧਰਮੰਗ ਨਮਸਤੰ ਨਾਮੰਗ ਨਮਸਤੰ ਧਾਮੰਗ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਅਭਾਹੇ ਨਮਸਤੰ ਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਧਾਰੇ ਨਮਸਤੰ ਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਾਸਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜਬੇ ਦੇ ਸੰਦੇਸੇ ਨਮਸਤੰ ਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰ ਰੂਪੇ ਨਮੋ ਸਰ ਭੂਪੇ ਨਮੋ ਸਰ ਖਾਪੇ ਨਮੋ ਸਰ ਥਾਪੇ ਨਮੋ ਸਰ ਕਾਲੇ ਨਮੋ ਸਰ ਪਾਲੇ ਨਮਸਤਸ ਦੇਵੈ ਨਮਸਤ

नमस्तंग जनमे नमस्तंग सो भरमे नमो सर्व गौणे नमो सर्व भौणे नमो सर्व रंगे नमो सर्व पंगे नमो काल काले नमस्तस दयाले नमस्तंग भरणे नमस्तंग मरणे नमस्तंग जरारंग नमस्तंग करतारंग नमो सर्वतंदे नमोस्तभंदे नमस्तंग नरसाके नमस्तंग नरभाग्ये नमस्तंग रहीमे नमस्तंग करीमे नमस्तंग अनंते नमस्तंग वहंते नमस्तस्तराग्ये नमस्तंग सुहाग्ये नमो सोकं नमो सर्वपोखं नमो सर्वकर्ता नमो सर्वहरता नमो जोग जोगे नमो भोग भोगे नमो सर्व दयाले नमो सर्वपाले जाति संत प्रसार रूप है नूप है जू है भू है लेख है भेख है नाम है काम है तेह है पेह है जीत है पीत है त्रमान निधान है त्रिवर्ग है सर्ग है नील है नाद है जे है जाद है जन्म है वर्ण है भूत है भरण है गंज है भंज है झूज है झंझ है मीक है रफीक है तंद है बंध है निर्भूज है सूज है काल है जाल है अलाहा है अजाहा है अनंत है महंत है लीक है नरसरी के अंदर लंब है सम्भ है गम है जम है भूत है छूत है लोक है शोक है कर्म है परम है जीत है पीत है बाह है गाह है मान है निधान है नेक है फरेक है भुजंग प्या छंद नमो सर्वमान ने समस्ति निदान ने नमो देव देवे पे खि पे वे नमो काल काले नमो सर्व पाले नमो सर्व गौणे नमो सर्व पौणे नंगी नाथे नरसंगी परमाथे नमो पान पान नमो मान मान नमो चंद्र चंद्र नमो पान पान नमो गीत गीत नमो तान तान नमो नृत्य नृत्य नमो नाद नाद नमो पान पान नमो वाद वादे नंगी नामे समस्ति स्वरूपे परभंगी परमाथे समस्ति विभूते कलंकंग विना नहीं कलंकी स्वरूपे नमो राज राजे सिंह परम रूपे नमो जोग जुगे सिंह परम सिद्धे नमो राज राजे सिंह परम वृद्धे नमो शस्त्र पाणे नमो अस्त्र माणे नमो परम गाता नमो लोक माता अपेखी परमी भोगी भुगते नमो जोग जुगे सिंह परम जुगते नमो नित नारायणी क्रूर करमे नमो प्रेत परे देव सो धर्मे नमो रोग हर तनमो राग रूपे नमो शाह शाह नमो भूप भूपे नमो दान दान नमो मान मान नमो रोग रोग नमस्तंग शराने नमो मंत्र मंत्रंग नमो जंत्र जंत्रंग नमो इष्टेष्टे नमो तंत्र तंत्रंग सदा सच्चदानंद सरंग प्रणासी रूपे रूपे समस्त निवासी सदा सिद्धदा बुद्धदा मृतकर्ता अदो उर्द अर्दंग अगु ओग हरता परम परम परमेश्वरं प्रोषपालं सदा सर्वदा सिद्धाता दयालं शेदी पेधी नामं कामं समस्तोपराजी समस्तस्तामं तेरा जोर चाचरी छंद जले हैं थले हैं पीत हैं पेह हैं प्रभु हैं जू हैं देस हैं भेस हैं भुजंग प्रिया छंद अगाधे बाधे नंदी स्वरूप नमो सर्वमान ने समस्ति निधान ने नमस्तुं नरनाथे नमस्तुं परमाथे नमस्तुं गंजे नमस्तुं पंजे नमस्तुं काले नमस्तुं पाले नमो सर्वदेशे नमो सर्वपेश नमो राज राज नमो साज नमो शाह शाह नमो महामाहि नमो गीत गीते नमो प्रीत प्रीत नमो रोग रोग नमो सोक सोखे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग परम तानंग नमो सर्वमंत्रंग नमो सर्वजंत्रंग नमो सर्वदृसंग नमो सर्वकृसंग नमो सर्वदृसंग नमो सर्वकृसंग नमो सर रंगे त्रिभंगी अनंगे नमो जीव जीव नो बीज बीजे खिजे भिजे समस्तम प्रसिजे कृपालंग स्वरूपे को करुं प्रणासी सदा सर्वदा हृदय सिंह निवासी चरपड़ छंद प्रसाद अमृत कर में अमृत धर में अखल जोगे अचल भोगे अचल नमो जीव जीव नो बीज बीजे खिजे भिजे समस्तम प्रसिजे कृपालंग स्वरूपे को कर्मंग परनासी सदा सर्वदा हृदय सिद्ध निवासी चरपट छंद प्रसाद अमृत कर्मे अमृत धर्मे खल जोगे चल भोगे चल राजे टर साजे कल धर्म कल कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जोगता सर्वंग देवंग सर्वंग पेवंग सर्वंग पाले सर्वंग पाले रुआ शंत प्रसाद हुआ रूप अनाद मूर्त जौन पुरख पार सर्वमान त्रिमान देव पेहवाद उदहार सर्वपाल सर्वकालिक सर्वगोपन काल जत्र तत्र विराजी अवधूत रूप सार नाम ठाम न जात जक रूप रंग न रेख आद पुरखदार मूर्त जोन आद सेख देश और न पेह जक रूप रेख न राग जत्र तत्र दिशा विशा होए फैले अंदराग नाम काम विहीन पिख तामू न जाए सर्वमान सर्वतरमान सदैव मानता है एक मूर्त अनेक दर्शन कीन रूप अनेक खेर खेल खेर खंत को फिर एक देव पेह न जान नहीं जे भेद और कतेव रूप रंग न जात पास हो जानी कहे जे आत्मा तन जात जाकर जन मरण विहीन चक्र वक्र फिर चतर जक मानी पुरती नम लोक चौदह कहे विख जग जापी जे जाप हो आ देवनाद मूर्त थाप्य सब जी था परम रूप नीत मूर्त पूर्ण पुरख पार सर्व स्वरच स्वयं पहुगण पंजने हार कालहीन कला संजोगत काल पुरख अधेश धर्म ताम सो परम रहत पूत लख पेश अंग राग नरंग जक जात पात्र नाम गर्भ गंजन दुष्ट भंजन मुग्धाय काम आप रूप मी कान उस्तय पुरख अवधूत गर्भ गंजन सर्व भंजन याद रूप सूत अंग हीन अपंग अनात्म एक पुरख पार सर्व लायक सर्व कायक सर्व कुवृत पार सर्व घंता सर्व हंता सर्व त्यन भेख
ਸਰਬ ਸ਼ਾਸਤਰ ਨਾ ਜਾਣ ਨਹੀਂ ਜੇ ਰੂਪ ਰੰਗ ਹਰ ਰੇਖ ਪਰਮ ਵੇਦ ਪੁਰਾਣ ਜਾ ਕੈ ਨਿਤ ਭਗਤ ਨਿਤ ਕੋਟ ਸਿਮਤ ਪੁਰਾਣ ਸ਼ਾਸਤਰ ਨ ਅਵਿਵੋਚਿਤ ਮਤ ਭਾਰ ਸ਼ੰਤ ਪ੍ਰਸਾਦ ਗੁਣ ਗਨ ਉਦਾਹਰ ਮਹਿਮਾ ਪਾਰ ਆਸਨ ਭੰਗ ਉਪਮਾ ਨਾਂਗਨ ਪੋਪ੍ਰਕਾਰ ਨਿਧਨ ਨਾ ਸਵਾਜਾਨ ਵਾ ਸ਼ਾਨ ਸ਼ਾਹ ਰਾਜਾਨ ਰਾਜਪਾਨਨ ਪਾਂਦੇ ਵਾਂਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲਿਆਨ ਭੂਤਿਆਂ ਗਾਬਾ ਭੰਗ ਗਤਮਿਤ ਪਾਰ ਗੁਣਗਨ ਧਾਰ ਮੁਨਗਨ ਪ੍ਰਣਾਮ ਨਿਰਪੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਦ ਖੰਡ ਲਿਸੈ ਕਰਮ ਦਿਸੈ ਧਰਮ ਸਰਬਾ ਪ੍ਰਨਾਡੇ ਅੰਡੜ ਭਾਡੇ ਚਾਚਰੀ ਛੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿ ਅੰਕਰਿੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਆ ਚਤੁਰ ਚਕਰ ਦਾਨੇ ਚਾਚਰੀ ਛੰਦ ਨ ਸੱਤਰ ਨ ਮਿੱਤਰ ਨ ਭਰਮੰਗ ਨ ਪਿੱਤਰ ਨ ਕਰਮੰਗ ਨ ਕਾਏ ਜਨਮੰਗ ਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਦੇਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਪ੍ਰਸਾਦ ਕਾਤੇ ਕੇ ਆਛੇ ਦੇਸੈ ਕੇ ਪੰਜ ਭੇਸੈ ਕੇ ਗੰਜ ਕਰਮੈ ਕੇ ਪੰਜ ਪਰਮੈ ਕਿ ਆ ਭਿਜ ਲੋਕੈ ਕਿ ਅਦਤ ਸੋਕੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸ਼ੋਕ ਵਰਣੈ ਕਿ ਸਰਵਾ ਭਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨਪੌਨੂਪੈ ਕਿ ਆਦਿ ਦੇਵੈ ਕਿ ਆਪ ਭੇਵੈ ਕਿ ਚਤਰੰਗ ਵਿਹੀਨੈ ਕਿ ਕਧੀਨੈ ਕਿ ਰੋਜ਼ੀ ਰਜਾ ਕਰਹੀ ਮੇਰੇ ਹੱਕ ਹੈ ਕਿ ਪਾਕ ਵਿਆਹ ਵਹਿ ਕਿ ਗੈਵਲ ਗੈ ਵਹਿ ਕਿ ਅਫਲ ਗੁਣਾ ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗੌਣ ਹੈ ਕਿ ਸਰਵਤਰ ਭੌਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੇ ਹੈ ਸਦਾ ਪ੍ਰਧਾਨੇ ਹੈ ਕਿ ਸਰਵਤਰ ਜਾਪੇ ਹੈ ਕਿ ਸਰਵਤਰ ਥਾਪੇ ਹੈ ਕਿ ਸਰਵਤਰ ਭੰਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵ ਚੰਦਰ ਹੈ ਕਿ ਸਰਵੰ ਕਲੀਮੈ ਕਿ ਪਰਮ ਪਹੀਮੈ ਕਿ ਅਕਲ ਅਲਾਮੈ ਕਿ ਸਹਿਬ ਕਲਾਮੈ ਕਿ ਹੁਸਨ ਵਜੂ ਹੈ ਤਮਾਮ ਰਜੂ ਹੈ ਮੇਸਲ ਸਲਾਮੈ ਸਲੀਕਤ ਮੁਦਾਮੈ ਗਰੀਬ ਸਕਸਤ ਹੈ ਗਰੀਬ ਪ੍ਰਸਤ ਹੈ ਬਲੰਦਰ ਮਕਾਨ ਹੈ ਜ਼ਮੀਨ ਜਮਾਨ ਹੈ ਤਮੀਜੁਲ ਤਮਹਮੈ ਰੁਜੁਨ ਨਿਧਾਨ ਹੈ ਰੀਫਲ ਜੀ ਮਹਿਰ ਜਾਇਕ ਯਕੀਨ ਹੈ ਨੇਕਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੋ ਨਿਵਾਜ ਹੈ ਗਰੀਮੁਖ ਰਾਜ ਹੈ ਨਿਰਕਤ ਸਰੂਪ ਹੈ ਤ੍ਰਿਮੁਖ ਵਿਭੂਤ ਹੈ ਪਰ ਭੁਗਤ ਪ੍ਰਭਾ ਹੈ ਸੋਜੁਗਤ ਸੁਦਾ ਹੈ ਸਦਾਵੰਗ ਸਰੂਪ ਹੈ ਭੇਦੀ ਨੂਪ ਹੈ ਸਮਸਤੋਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦਾ ਵਿਲ ਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਨੂਪ ਹੈ ਓਮਾਦ ਰੂਪ ਹੈ ਨਾ ਸਰੂਪ ਹੈ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰਗ ਤ੍ਰਿਭਾਧੇ ਗੰਜੇ ਗਾਧੇ ਸੁਵੰਗ ਸਰਭਾਗੇ ਸੋ ਸਰਬਾ ਨਿਰਾਗੇ ਤ੍ਰਿਭੁਗ ਸਰੂਪ ਹੈ ਛਿਜੈ ਛੂਤ ਹੈ ਕਿ ਨਿਰਕਮ ਪ੍ਰਣਾਸ ਹੈ ਪ੍ਰਥੁਲ ਪ੍ਰਭਾਸ ਹੈ ਨਿਰਗਤ ਪ੍ਰਭਾ ਹੈ ਸਦਾ ਵੰਗ ਸਦਾ ਹੈ ਬੇਭੁਗ ਸਰੂਪ ਹੈ ਪ੍ਰਜਗਤ ਨੂਪ ਹੈ ਨਿਰਗਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬਹਿ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬ੍ਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਡਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਤ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਯੁਗਤਾ ਸਰਵੰ ਮੁਕਤਾ ਰਸਾਵ ਸ਼ੰਤ ਪ੍ਰਸਾਦ ਨਮ ਨਰਕ ਨਾਸੇ ਸਦਾ ਏਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਗਾਧ ਸਰੂਪੇ ਨਿਰਬਾਧ ਵਿਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸੱਤਰ ਨ ਮਿੱਤਰ ਨ ਤਾਤਨ ਮਾਤਨ ਜਾਤਨ ਪਾਤੈ ਨਿਰਸਾਕੰ ਸਰੀ ਕਹੈ ਮਿਤੋ ਮੀ ਕਹੈ ਸਦੈਵੰ ਪ੍ਰਭਾਹੇ ਅਜਹਿ ਅਜਾਹੇ ਭਗਵਤੀ ਛੰਦ ਪ੍ਰਸਾਦ ਕੇ ਜਾਹਰ ਜੂਰ ਹੈ ਕੇ ਹਾਜ਼ਰ ਹਜੂਰ ਹੈ ਮੇ ਸਭ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕਿ ਉਸਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਿੰਦ ਹੈ ਗਰੀਬ ਕਮਾਲ ਹੈ ਕਿ ਉਸਨੂੰ ਜਮਾਲ ਹੈ ਗਰੀਬ ਖਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸਿਕੰਦ ਹੈ ਰਾਸ ਫੁਲ ਫਿਕੰਦ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਅਗੰਜਲ ਗਰੀਮ ਹੈ ਰਜਾਇ ਕਰੀਮ ਹੈ ਸਮਸਤ ਜਵਾ ਹੈ ਕਿ ਸਾਹਿਬ ਕਰਾਂ ਕਿ ਨਿਰਕੰਗ ਪ੍ਰਣਾਸ ਹੈ ਬਸਤ ਨਿਵਾਸ ਹੈ ਕੇ ਸਰਵਲ ਗਵਨ ਹੈ ਅਵੇ ਸਰਵਨ ਹੈ ਤਮਾਮਲ ਤਮੀਜ ਹੈ ਸਮਸਤ ਅਜੀਜ ਹੈ ਪਰਮ ਪਰਮੀਸ ਹੈ ਸਮਸਤ ਹਦੀਸ ਹੈ ਦੇਸਲ ਲੇਖ ਹੈ ਮੇਸਲ ਭੇਖ ਹੈ ਜ਼ਮੀਨ ਜਮਾ ਹੈ ਮੀ ਕੁਲਿਮਾ ਹੈ ਗਰੀਬਨ ਕੁਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ ਹੈ ਕਿ ਜਵ ਸਰੂਪ ਹੈ ਕਿਵੇਂ ਤੋਂ ਭੂਤ ਹੈ ਕਿਵੇਂ ਤੋਂ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਕਿਵੇਂ ਤੋਂ ਭੰਗ ਹੈ ਮਤ ਭਾਰ ਸ਼ੰਤ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਗੰਜ ਹੈ ਨਿਰਪਰ ਭੰਜ
ਅਨਗਨ ਪੁਰਨਾਮ ਮੁਰਮਨ ਸਲਾਮ ਹਰ ਨਰ ਖੰਡ ਬੰਦਨ ਮਾਂਡਨ ਪੌਨਾਸ ਮੁਰਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲਥਨ ਮੁਦਾਮਨ ਛਿਜੰਗ ਆਸਨ ਪੰਗ ਉਪਮਾ ਪਾਰ ਗਤਮਿਤ ਉਧਾਰ ਜਲਥਨ ਮਨ ਦਿਸ ਭੰਡ ਜਲਥਨ ਮਹੰਤ ਦਿਸ ਬੇਅੰਤਨ ਪੌਨਾ ਤਿਰਤਾ ਤੁਰਾ ਸਵਾ ਜਾਨ ਬਾਹੁ ਇੱਕ ਸਦਾ ਹੋ ਓਂਕਾਰ ਯਾਦ ਕਥਨੀ ਨਾਦ ਖਲਖੰਡ ਖਿਆਲ ਗੁਰਪੁਰ ਕਾਲ ਘਰ ਘਰ ਪ੍ਰਣਾਮ ਚ ਚਰਨਾਮਨ ਛਿਜ ਗਾਤੁ ਅਜ ਜਨ ਬਾਤ ਅਨ ਝੰਜ ਗਾਤ ਨਿਰੰਜ ਬਾਤ ਅਣਠਟ ਭੰਡਾਰ ਅਣਠਟ ਪਾਰੁ ਅਢੀਠ ਧਰਮ ਅਢੀਠ ਕਰਮ ਅਣਬਰਣ ਅੰਤ ਦਾਤਾ ਮਹੰਤਰ ਬੋਲ ਮਨਾ ਸ਼ੰਤ ਪ੍ਰਸਾਦ ਕਰ ਨਾਲੇ ਅਰਘਾਲੇ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵੋਭਾਰਨ ਹੈ ਤਿਤਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨੈ ਹੈ ਜਗ ਜਾਨੈ ਸਰਬੰਗ ਭਰੈ ਸਰਬੰਗ ਕਰੈ ਸਰਬ ਪਾਸੈ ਸਰਵਨਾਸੈ ਕਰਨਾ ਕਰੈ ਵਿਸੰਭਰੈ ਸਰਵੇਸ਼ਵਰ ਜਗਤੇਸ਼ਵਰ ਹੈ ਬ੍ਰਹਮੰਡ ਸੈਂ ਖਲਖੰਡ ਸੈਂ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਪੈ ਥੱਪਾ ਥਾਪੈ ਕਿਰਤਾ ਕਿਰਤੈ ਮ੍ਰਿਤਾ ਮ੍ਰਿਤ ਹੈ ਮ੍ਰਿਤਾ ਮ੍ਰਿਤੈ ਕਰਨਾ ਕ੍ਰਿਤ ਹੈ ਕਿਰਤਾ ਕਿਰਤੈ ਧਰਨੀ ਧ੍ਰਿਤ ਹੈ ਅਵਤੇਸ਼ਵਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤੈ ਮ੍ਰਿਤਾ ਮ੍ਰਿਤ ਹੈ ਜਵਾ ਕਿਰਤ ਹੈ ਮ੍ਰਿਤਾ ਮ੍ਰਿਤ ਨਿਰਣਾਇਕ ਹੈ ਕਲਕਾਇਕ ਹੈ ਵਿਸਵੰਬਰ ਹੈ ਕਰਨਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਭੰਜਨ ਹਰਗੰਜੈ ਰਿਪਤਾਪਨ ਹੈ ਜਪ ਜਾਪਨ ਹੈ ਕਲੰਕਿਰਤ ਹੈ ਸਰਬਾ ਕਿਰਤ ਹੈ ਕਰਤਾ ਕਰੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪਿਆ ਛੰਦ ਨਮੋ ਸੂਰ ਸੂਰ ਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰ ਹੇ ਨਮੋ ਅੰਧਕਾਰ ਨਮੋ ਤੇ ਤੇ ਜੇ ਨਮੋ ਬ੍ਰਿੰਦ ਬ੍ਰਿੰਦ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਯੋਗ ਯੋਗ ਨਮੋ ਗਿਆਨ ਗਿਆਨ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁਦ ਜੁਦ ਨਮੋ ਗਿਆਨ ਗਿਆਨ ਭੋਜ ਭੋਜ ਨਮੋ ਪਾਨ ਪਾਨ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰੇ ਇੰਦਰੇ ਨਾਦ ਨਮੋ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਵਾਸ ਨਮੋ ਵੰਗ ਵੰਕੇ ਅਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੀ ਕਛਦੀ ਛੰਦ ਜੈ ਲੈ ਪਹਿ ਬੈ ਪੂਜੂ ਨਾਸ ਕਾਸ ਗੰਜ ਭੰਜ ਲਖ ਭਗ ਕਾਲ ਦਿਆਲ ਲੇਖ ਭੇਖ ਨਾਮ ਕਾਮ ਅਗਾਹ ਡਾਹ ਨਾਥੇ ਪਰਮਾਥੇ ਜੋ ਨੀ ਮੋਹਨੀ ਨਰਾਗ ਨਰੰਗੇ ਰੂਪੇ ਰੇਖੀਆ ਕਰਮ ਪਰਮੰ ਗੰਜੇ ਲੇਖੇ ਭੁਜੰਗ ਪਿਆ ਛੰਦ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ ਸਮਸਤ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤ ਸਰੂਪੇ ਕੋਕੰਗ ਪ੍ਰਣਾਸੀ ਸੋ ਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤੰਗ ਪ੍ਰਣਾਸੀ ਕਰਿਮਲ ਕੁਲਿੰਦਾ ਸਮਸਤ ਨਿਵਾਸੀ ਅਜੈਬ ਭੂਤੇ ਗਜੈਬ ਗਨੀਮੇ ਹਰਿਅੰਗ ਕਰਿਅੰਗ ਕਰਿਮੋ ਰਹੀਮੇ ਚਤਰ ਚਕਰ ਵਰਤੀ ਜਤ ਜਗਰ ਭੁਗਤੇ ਸੁਜੰਗ ਪਵ ਸੁਭੰਗ ਸਰਬਦਾ ਸਰਵਯੁਗਤੇ ਦੋ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਇੱਕ ਓਂਕਾਰ ਸਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਿਓ ਘਰ ਯੋਗ ਜਦੀਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਨੇਕ ਮਦੀਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖੇ ਪ੍ਰਾਣ ਪਥੀਕੇ ਸ਼੍ਰੀ ਭਗਵਾਨ ਕੇ ਭਾਹੇ ਕਿਰਪਾ ਹੂੰ ਤੇ ਏਕ ਰਤੀ ਬਿਨੇ ਏਕ ਰਤੀ ਕੇ ਮਤ ਮਤੰਗ ਜਰ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸਕੂਤ ਪਾਉਣ ਕੇ ਗੁਣ ਕੁਜਤ ਨਿਵਾਰੀ ਪਾਰੀ ਪਜਾਨ ਕੇ ਭੂਪਲੀ ਬਿਧ ਨਵ ਸੀਸਨ ਜਦ ਵਿਚਾਰੇ ਏਤੇ ਪਏ ਤੁਕਾਂ ਪਏ ਭੂਪ ਤੰਤ ਕੁਨੰਗੇ ਭਾਈ ਪਧਾਰੇ ਜੀਤ ਫਿਰਿਆ ਸਭ ਦੇ ਦਿਸ਼ਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭੁਇਖ ਭਵਾਨ ਕੇ ਭੂਪਤ ਕੌਣ ਗ੍ਰਹਿਣੀ ਜਦ ਵਿਚਾਰੇ ਸ਼੍ਰੀ ਪਦ ਸ਼੍ਰੀ ਭਵਨ ਭਜੇ ਬਿਨੰਤ ਕੁੰਦ ਕਿਤਾਨ ਸਧਾਰੇ ਤੀਰਥ ਨਾਨ ਦੇ ਆਦਮ ਦਾਨ ਸੁਸੰਜਮ ਨੇ ਮਨੇਕ ਵਸੇਖ ਹੈ ਵੇਦ ਪੁਰਾਨ ਕਿਤੇ ਕੁਰਾਨ ਜ਼ਮੀਨ ਜਮਾਨ ਸਵਾਨ ਕੇ ਪੇਖੇ ਪਾਉਣੇ ਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੇ ਸ਼੍ਰੀ ਭਗਵਾਨ ਭਜੇ ਬਿਨ ਭੂਪ ਤੇ ਕਰਤੀ ਬਿਨ ਏਕ ਨਲੇਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਸਨਾ ਦੁਰਜਾਨ ਦਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਵਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੈਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗੁਜਾਨ ਕੇ ਮਾਨ ਮਲਈਆ ਗੜ ਗੜਾਨਕ ਤੋੜਨੇ ਆ ਸੋ ਬਤਨੀ ਜਗ ਚਾਰ ਲਵਈਆ ਸਹਿਬ ਸੀ ਸਭ ਕੋ ਸਰਨਾਇਕ ਜਾਚਕ ਨੇਕ ਸੋਇਕ ਦਵਈਆ ਦਾਨ ਵਦੇਵ ਫਨਿੰਦ ਨਿਸਾਚਰ ਭੂਤ ਭੁਇਖ ਭੁਹੰਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਭਲੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪਨ ਵਾੜ ਜਾਏ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਲੋਕ ਚਪੈਂਗੇ ਮਾਨਵ ਇੰਦਰ ਗਜਿੰਦ ਨਿਰਾਤ ਭਜੋਂਤਰ ਲੋਕੋ ਰਾਜ ਕਰੇਂਗੇ ਕੋਟ ਸ਼ਨਾਨਕ ਜਾਤਕ ਦਾਨ ਨੇਕ ਸੁੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਧ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਦ ਕੇ ਪ੍ਰਸੈ ਭਗ ਤੇ ਨਰ ਫਿਰ ਨਾ ਦੇ ਧਰੇਂਗੇ ਕਹਾਂ ਬਹਿਓ ਜੋ ਦਹੂ ਲੋਚਨ ਮੂੰਦ ਕੇ ਬੈਠੇ ਵਕਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਉੱਪਰ ਲੋਕ ਗਵਾਇਓ ਬਾਸਕੀ ਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਵੈ ਜਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਹੂੰ ਲੈ ਪਾਨ ਪੂਜ ਧਰਿਓ ਸਿਰ ਕਹੂੰ ਲੈ ਲਿੰਗ ਰਟਕਾਇਓ ਕਾਹੂੰ ਲਖਿਰ ਵਚ ਦਿਸ਼ਾ ਮੈਂ ਕਹੂੰ ਪੁਛਾ ਕੋ ਸੀਸ ਨਿਵਾਇਓ ਕਹੂ ਬਤਾਨਕ ਪੂਜਿਤ ਪਾਸੋ ਕੁਮਰਤਾਨਕ ਪੂਜਨ ਤਾਇਓ
ਗੁਰ ਕਿਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਬਿਓ ਬਾਤ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋਂ ਹਾਦਰ ਰੱਛਾ ਪੂਰਨ ਹੋਏ ਜਿਤ ਗਈ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋਂ ਪ੍ਰਤਪਾਰਾ ਹਮਰੇ ਦੁਸ਼ਟ ਸ਼ਬਦ ਤੁਮ ਕਾਬੂ ਆਪ ਹਾਦੈ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਿਜ ਕਰਦਾ ਕਰਿਆ ਸਭ ਵੈਰਨ ਕੋ ਆਸੰਗ ਹਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆ ਸਤ ਮੈਂ ਛਾੜ ਕੁਵਰ ਨ ਤਿਆਉਂ ਜੋ ਵਰ ਚਾਹੂੰ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੀ ਮਾਰੀ ਹੈ ਆਪ ਹਾਦੈ ਮੁਜੈ ਵਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਹੋ ਮੁਰ ਆਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਸਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸੁਰਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਸੋ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਚਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਕਨ ਸੁਖ ਦੀਓ ਸਤਰਨ ਕੋ ਪਲ ਮੋਮਬਦ ਕੀਓ ਘੜ ਘੜ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦਰ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਪਾਰਾ ਜਬ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸਿੜ ਸਭ ਤਾਰੇ ਆਪ ਆਪਣੀ ਬੂਝ ਵਿਚਾਰੇ ਤੁਮ ਸਭੀ ਤੇਰੇ ਨਿਰਾਲਮ ਜਾਂਤ ਪੇਤ ਪਿਧਰਿਆ ਨਿਰੰਕਾਰ ਨਿਰਵਕਾਰ ਨਿਰਲੰਭ ਆਦਨ ਹਿਲਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਿਰਪਾਨਣ ਮਾਨਤ ਮਹਾਂ ਮੂੜ ਕਜ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਭੇਵੋ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਪਹਿਓ ਰਾਵ ਕਈ ਭੂ ਪਾਂਡ ਜੇ ਰੇ ਸੇਤ ਜਗੀਨੀ ਰੋਜ ਖਾਨ ਬਹੋਰ ਰਜਦੀਨੀ ਕਹੂੰ ਪੂਰਾ ਜਹ ਬੈਠਾ ਕਹੂੰ ਸਿਮੜ ਪਹਿਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਪ ਹੋਆ ਜੁਗਾ ਸਰੂ ਸਿਅੰਪ ਅਵਰਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਘਰੋ ਦੁਸ਼ਟ ਜੇਤੇ ਉਠਤ ਪਾਤਾ ਸਗਾ ਮਲੇਸ਼ ਕਰੁਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁੱਟ ਦੁਖਤ ਹਵੈ ਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਕ ਵਰ ਧਿਆਈ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਨਿਤ ਕਾਲਾ ਕਿਰਪਾ ਦੇ ਤਨ ਜਾਏ ਨੇ ਹਰ ਹੂੰ ਤਾਂ ਕੇ ਤਾਪ ਤਨਕਮੋ ਹਰ ਹੂੰ ਰਿਸ਼ਿਤ ਘਰਮੋ ਸਭ ਹੋਈ ਦੁਟਛਾ ਛਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ ਨਰ ਨਾਮ ਤੇ ਹਰੋ ਕਾਹਾ ਦਾਰ ਦੁਸ਼ਟ ਦੋਖ ਤੇਰਾ ਖੜਕੇ ਤੁਮੈ ਸ਼ਰਨ ਤਿਹਾਰੀ ਆਪ ਹਾਦੈ ਲਿਹੋ ਉਵਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦ ਉਤਾਂ ਗਾਵੋ ਹਰੀ ਕੇਰਾ ਬਨ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ ਹਰ ਨਾਲ ਰਹੂੰ ਤੂੰ ਮਨ ਮੇਰੇ ਦੁੱਖ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁੱਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਰਾ ਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟ ਹਾਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲਵੇ ਘਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਚ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ
ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸਨੂੰ ਹੋਰ ਕਿਆ ਕਰੇ ਵਿਚ ਹਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਹਿ ਨਿਰਮਲ ਜਿੰਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ, ਕਿਤ ਦੁਬਾਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਨੇ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਾਨੂ ਚੰਚਲਾ ਚਤਰਾਈ ਕਿਨ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਹੇ ਮਾਇਆ ਮੋਹਣੀ ਜਿਨੇ ਤੇ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਦਸੈ ਬਿਟੋ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤਰਾਈ ਕਿਨ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਹ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਐ, ਐਸਾ ਕੰਮ ਮੂਲੇ ਨਾ ਕੀਚੈ ਜੇ ਤੇ ਅੰਤ ਪਛੋਤਾਈ ਐ, ਸਤਿਗੁਰੂ ਕਾ ਵਧੇ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤਿਰੰਤ ਨ ਪਾਇਆ ਅੰਤੋਂ ਨਾ ਪਾਇਆ, ਕਿਨੈ ਤੇਰਾ ਆਪਣਾ ਆਪ ਤੂੰ ਜਾਣੇ, ਜੀਆ ਸਭ ਖੇਲ ਤੇਰਾ, ਕਿਆ ਕੋ ਅੱਖ ਬਖਾਣੇ, ਆਖੇ ਤਾਂ ਵੇਖਿਆ ਸਭ ਤੂੰ ਹੈ ਜੇ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ, ਸੁਰ ਨਾਲ ਮੋਂਜਨ ਅੰਮ੍ਰਿਤ ਖੋਜ ਦੇ, ਸੁਮਿਰਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕੇ ਭਾਗੀ ਨੀ, ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਇਕ ਵੇਖ ਪ੍ਰਸਨੇ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਰ ਨਿਰਾਲੀ ਭਗਤਾਂ ਕੀ ਭਿਖੂ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਦਾ ਦਰਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏ ਤੁਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਾਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾ ਹੇ ਤਿਵ ਚਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੇ ਤਿਵੈ ਚਲੈ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਹੇ ਸੇ ਹਰਸ ਦਾ ਤਿਹਾਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵੈ ਚਲਾਵੇ, ਸੋ ਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਏ ਤਿਨ ਕੈ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ, ਇੱਕ ਫਿਰ ਕਨੇਰੇ ਕਰਿਆ ਗੱਲਾਂ, ਗੱਲੀ ਕਿਰਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ, ਪਿਤ ਹੋਏ ਸੇ ਜਨਾ ਜਿਨੀ ਹਰ ਤਿਹਾਇਆ, ਹਰ ਤਿਹਾਇਆ ਪਿਤ ਹੋਏ ਗੁਰਮੁਖ ਜਿਨੀ ਤਿਹਾਇਆ, ਪਿਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਿਤ ਸੰਗ ਸੁਭਾਈਆ, ਕਹਿੰਦੇ ਪਿਤ ਸੁਣਦੇ ਪਿਤ ਸੇਵੋ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਤਿਹਾਇਆ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤ ਸੰਜਮ ਰੇ ਕਰਮ ਕਮਾਏ, ਸਹਿਸਾ ਜਿਉ ਮਲੀਣ ਹੈ ਕਿਸਨ ਧੋਤਾ ਜਾਏ, ਮਨ ਥੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ, ਜਿਉ ਮਹਿਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜਿਉ ਤੋ ਮਹਿਲੇ ਤਿੰਨੀ ਜਨਮ ਜੂਐ ਹਾਰਿਆ, ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ, ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ, ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ, ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ, ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਹਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਿਆਤਮੈ ਸੰਭਾਲੇ, ਆਪ ਛੱਡ ਸਦਾਰੇ ਪਰਨੈ ਗੁਰ ਬਿਨਵਰ ਨ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੈ ਕੋਈ ਪੁਛੋਵੇ ਕੀਆਂ ਜਾਏ, ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੇ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ ਕਿਹਾ ਕਛੂ ਨਾ ਜਾਣੀ, ਜਿਸ ਜਿਨ ਕਾਹਿਰ ਲਿਆ ਮਾਇਆ ਬੋਲਣ ਪਹਿਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੋ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਨੂੰ ਦੇ ਬੁਝਾਈ, ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ, ਸਿਵ ਸ਼ਕਤ ਆਪੋ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਵੈ ਇੱਕ ਸੁਣ ਬੁਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਦਿੱਤਾ ਸਾਰਨ ਜਾਣੀ,
ਤੱਤੇ ਸਾਰ ਨ ਜਾਣੀ ਗੁਰੂ ਬਾਜੂ ਤੱਤੇ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਰ ਮਨ ਬਸਿਆ ਭੁੱਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਹੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਇਹ ਵਡਦਾਤਾ ਜੇਕਰ ਮੈਂ ਹਰ ਪਹੁੰਚਾਵੇ ਉਸ ਨੂੰ ਕਹੋ ਪੋ ਨ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਹੇ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨੂ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖਿਲ ਰਚਾਇਆ ਜਾਂ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੈ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰੇ ਆਪ ਅਮੋਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਖੱਟਿਓ ਦਿਹਾੜੀ ਤਨ ਤਿੰਨਾ ਮਿਲਿਆ ਜਿਨ ਹਰ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤੂੰ ਅੰਦਰ ਸਰਾ ਚਰੀ ਤੇਰੀ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਆ ਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ ਹੋਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਅੰਦਰ ਸਾ ਵੀਸਰੇ ਜਾਂ ਰਸੈ ਮਨ ਆਏ ਹੇ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮੰਚਾ ਉਭਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗਰੇ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹੇ ਨਾਨਕ ਪ੍ਰਭੂ ਆਪ ਮਿਲਿਆ ਕਰਨ ਕਾਰਨ ਜੋਗੋ ਸਰੀਰਾ ਮੇਰੇ ਆਏ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋਤ ਰਹੀ ਹਰ ਬਿਨ ਬਿਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਨੇਤਰਾਂ ਦਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹੋ ਸੱਚ ਸੁਣਨ ਨੂੰ ਪਠਾਈ ਸੱਚਾ ਸੁਣਨੈ ਨੂੰ ਪਠਾਏ ਸਰੀਰ ਸਤ ਲਾਏ ਸੁਣੋ ਸਤਬਾਣੀ ਸੱਚਾ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਵਾਣੀ ਸੱਚ ਲਖ ਬਿਡਾਣੀ ਤਾਂ ਕੀਰਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੂੰ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈਨੇਕ ਰੂਪ ਨਾਉ ਨਵਨੇ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀ ਹੋ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ ਏ ਸੱਚ ਸੋਹੇਲਾ ਸੱਚ ਕਰ ਗਾਵੋ ਗਾਵ ਤਾਂ ਸੋਹੇਲਾ ਕਰ ਸੱਚ ਜਿੱਥੇ ਸਦਾ ਸੱਤ ਆਵੇ ਸੱਚ ਉੱਤੇ ਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਏਸਾ ਸਭਨਾ ਕਾ ਖਸਮੈ ਬਖਸ਼ੇ ਸੋਜਨ ਪਾਵੇ ਕਹੇ ਨਾਨਕ ਸਾ ਸੋਹੇਲਾ ਸੱਚਾ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ।

ਅਰਦਾਸ ਹਮਾਰੀ ਜੀਓ ਪਿੰਡ ਸਾਹਿਬ ਤੇਰਾ ਕਹੁ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈ ਤਿਹਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨ ਦਿਆਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਸੀ ਦਿੱਤੇ ਮਨ ਮਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਣਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਜ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਵਾਣਿਆਂ ਦੇ ਵਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਬਖਸ਼ੇ ਕਿਰਪਾ ਦਿਆਲਤਾ ਸਦਕਾ ਅੰਮ੍ਰਿਤ ਵੇਲ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀ ਓ ਪੰਜਾਂ ਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਪਾਵਨ ਬਾਣੀ ਦਾ ਪਾਠ ਕੀਰਤਨ ਨਿਤਨੇਮ ਕਰਦਿਆਂ ਬੇਅੰਤ ਫੁੱਲਾਂ ਅੱਗੋਂ ਵਾਸਤੇ ਸੁਮਤ ਪ੍ਰਦਾਨ ਕਰਨੀ ਦਾਰਾਈਆਂ ਸਮੁੱਚੀਆਂ ਸੰਗਤਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਤਿਗੁਰੂ ਜੀ ਸਭ ਦੇ ਕਾਰਜ ਰਾਸ ਕਰਨੇ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ੇ ਕਰਨੀਆਂ ਸਮੁੱਚੀਆਂ ਸੰਗਤਾਂ ਵੱਲੋਂ ਅੰਮ੍ਰਿਤ ਵੇਲ ਦੇ ਦੀਵਾਨ ਮੁੱਖ ਰੱਖਦਿਆਂ ਤੇ ਹਵਲਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਦਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ

ਸ੍ਰੀ ਵਾਹਿਗੁਰੂ ਸਾਹਿਬ ਜੀ ਦੀਦਨੇ ਦੀਦਾਰ ਸਾਹਿਬ

ਖੁਦ ਖਸਮ ਵਢਾਇ ਕੂਲ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ।

ਗੁਰ ਕਿਰਪਾ ਤੇ ਹਰਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰੈ ਹਰ ਧਨ ਪ੍ਰਗਾਸਿਆ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ।

तन तन सतगुरु श्री गुरु ग्रंथ साहिब महाराज की हजूरी विच जुड़ बैठी साध संगत जी कलगियां वाले पिता तन तन श्री गुरु गोबिंद सिंह महाराज की बख्शी हुई दात अपनी रसना ते ले आइए रसना पवित्र करिए आखो जी वाहेगुरु जी का खालसा वाहेगुरु जी की फतेह। कोटन कोट शुक्र सतगुरु गुरु ग्रंथ साहिब महाराज जी दा जिन्हां ने अपने ते कृपा की आपां नूं अपनी गोद बख्शी अपनी गोद दे विच बिठाल के हर कियां कथा कहानियां गुरमीत सुनाईयां बलिहारी गुर अपने गुर को बल जाईयां। गुरु मित्र ने आपां नूं उस वाहिगुरु जी दियां कथा कहानियां सुनाईयां जिथों आपां पता नहीं किन्ने युगां दे विछड़े हां। महाराज कहिंदे फिरत बहुत युग हारियो मानस देह लही नानक कहत मिलन की वरिया सिमरत कहां नहीं ते मना। तैनूं तां बहुत युग हो गए विछड़े नूं तैनू कदे मुड़ के घर का चेता ही नहीं आया। उस मां बाप का कदे तैनू चेता नहीं आया कदे तेरे अंदर मिलन की तड़प नहीं उठी जेड़ा सतगुर रोज समझाते ये शरीरा मेरिया हर तुम मह जोत रखी ਤਾਂ ਤੂੰ ਜੱਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਉਸ ਵਾਹਿਗੁਰੂ ਨੇ ਮਾਤਾ ਪਿਤਾ ਨੇ ਇਸ ਸਰੀਰ ਦੇ ਵਿੱਚ ਤੇਰੀ ਜੋਤ ਨਾ ਰੱਖੀ ਹੁੰਦੀ ਤਾਂ ਹੋ ਸਕਦਾ ਤੂੰ ਹੀ ਮਾਂ ਦੇ ਗਰਭ ਦੇ ਵਿੱਚ ਹੀ ਗਲ ਜਾਂਦਾ ਇਹ ਸਰੀਰ। ਉਹ ਵਾਹਿਗੁਰੂ ਨੇ ਮਿਹਰ ਕੀਤੀ 9-10 ਮਹੀਨੇ ਤੂੰ ਮਾਂ ਦੇ ਗਰਭ ਦੇ ਵਿੱਚ ਇਹ ਸਰੀਰ ਪੁੱਠਾ ਲਟਕਦਾ ਰਿਹਾ ਪਰ ਤੈਨੂੰ ਉਹ ਵਿਸਰਿਆ ਨਹੀਂ ਸੀ ਇੱਕ ਪਲ ਵੀ ਵਿਸਰਦਾ ਨਹੀਂ ਸੀ। ਜਦੋਂ ਕਿਤੇ ਇੱਕ ਪਲ ਵਿਸਰਦਾ ਸੀ ਤੇ ਤੂੰ ਤੜਫਦਾ ਸੀ। ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਤੇਰਾ ਇਹ ਮੂੰਹ ਉੱਪਰ ਹੋ ਗਿਆ ਉਹ ਖਸਮ ਭੁੱਲ ਗਿਆ ਜਿਹਨੂੰ ਸਵਾਸ ਸਵਾਸ ਚੇਤੇ ਕਰਦਾ ਸੀ। ਜਿਉਂ ਜਿਉਂ ਵੱਡਾ ਹੋਇਆ ਇਸ ਮਾਇਆ ਦੀਆਂ ਜੜ੍ਹਾਂ ਨੇ ਤੈਨੂੰ ਇੰਨਾ ਜਕੜ ਲਿਆ ਤੈਨੂੰ ਸਾਰਾ ਕੁਛ ਭੁੱਲ ਗਿਆ। ਸਤਿਗੁਰ ਵਾਰ ਵਾਰ ਤੈਨੂੰ ਸਮਝਾਉਂਦੇ ਤੈਨੂੰ ਸਮਝ ਨਹੀਂ ਆਉਂਦੀ ਰੋਜ਼ ਸਮਝਾਉਂਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਇਹ ਤਾਂ ਤੇਰੀ ਵਾਰੀ ਮਿਲਣ ਦੀ ਆ ਬਸ ਤੂੰ ਪੜ੍ਹ ਕੇ ਲੰਘ ਜਾਂਦਾ
ਤੈਨੂੰ ਚੇਤਾ ਭੁੱਲ ਜਾਂਦਾ ਅਬਰ ਕਾਜ ਤੇਰੇ ਕਹਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾ ਤੂੰ ਖੇਡ ਇਹ ਗੁਰੂ ਪੂਰੇ ਤੋਂ ਬਿਨਾਂ ਨਹੀਂ ਵਰਤਣੀ ਅੱਜ ਸਤਿਗੁਰਾਂ ਨੇ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ੀ ਬਾਰ ਬਾਰ ਬਾਰ ਬਾਰ ਆਪ ਜੀ ਨੇ ਸਰਵਣ ਕੀਤਾ ਪੂਰੇ ਗੁਰੂ ਤੋਂ ਬਿਨਾਂ ਕਿੰਨੀ ਵਾਰੀ ਸ਼ਾਇਦ ਚਾਰ ਜਾਂ ਪੰਜ ਵਾਰੀ ਮਹਾਰਾਜ ਨੇ ਪੂਰੇ ਗੁਰੂ ਦੇ ਬਖਿਆਨ ਕੀਤਾ ਇਹਦੇ ਵਿੱਚ ਨਾਲੇ ਵੀ ਸਮਝਾਉਂਦੇ ਆ ਮਤ ਕੋ ਭਰਮ ਭੁੱਲੇ ਸੰਸਾਰ ਗੁਰਬਿਨ ਕੋਈ ਨਾ ਉਤਰ ਸਾਰ ਮਨ ਤੈਨੂੰ ਗੁਰੂ ਦੀ ਸ਼ਰਨ ਚ ਆਉਣਾ ਪੈਣਾ ਉਹ ਗੁਰੂ ਹੀ ਤੇਰਾ ਵਿਛੋੜੇ ਦਾ ਦੁੱਖ ਦੂਰ ਕਰੂਗਾ ਤੇਰੇ ਵਿਛੋੜੇ ਨੂੰ ਮਿਲਾਪ ਦੇ ਵਿੱਚ ਮਿਲਾਊਗਾ ਜਦੋਂ ਤੂੰ ਗੁਰੂ ਸਾਹਿਬ ਦਾ ਕਹਿਣਾ ਮੰਨੂਗਾ ਹੁਣ ਸਤਿਗੁਰਾਂ ਨੂੰ ਮੁੱਖ ਵਾਕ ਬਖਸ਼ੇ ਆਪਾਂ ਨੂੰ ਨਾ ਇਹ ਧਨ ਅਖੁੱਟ ਨਾ ਖੁੱਟੈ ਨਾ ਜਾਏ ਪੂਰੇ ਸਤਿਗੁਰ ਦਿਆ ਬਿਜਾਏ ਇਹ ਪੂਰੇ ਗੁਰੂ ਨੇ ਦੱਸ ਦਿੱਤਾ ਵੀ ਸੱਜਣਾ ਇਹ ਧਨ ਆ ਜਿਹੜਾ ਇਹ ਧਨ ਦੇ ਨਾਲ ਹੀ ਤੇਰਾ ਸਭ ਕੁਛ ਹੋਣਾ ਇਹ ਮੁੱਕਣਾ ਨਹੀਂ ਇਹਨੂੰ ਕਿਸੇ ਚੋਰ ਨੇ ਨਹੀਂ ਚੋਰੀ ਕਰਨਾ ਇਹਨੂੰ ਅੱਗ ਸਾੜ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਜੇ ਤੂੰ ਇਹ ਧਨ ਇਕੱਠਾ ਕਰ ਲਉ ਇਸ ਸਰੀਰ ਦੇ ਵਿੱਚ ਰਹਿੰਦੇ ਰਹਿੰਦੇ ਆ ਤੇਰਾ ਉਸ ਪਿਆਰੇ ਦੇ ਨਾਲ ਮਿਲਾਪ ਹੋ ਜਾਓ ਤੂੰ ਸੁਖੀ ਰਹੂੰਗਾ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ ਜੇ ਤੂੰ ਉਹਨੂੰ ਵਾਹਿਗੁਰੂ ਵਾਹਿਗੁਰੂ ਜਿੱਦਾਂ ਬੱਚਾ ਆਪਣੀ ਮਾਂ ਨੂੰ ਬਾਜਾਂ ਮਾਰਦਾ

ਕਿੰਨੀ ਵੀ ਬਿਜੀ ਹੋਵੇ ਜਦੋਂ ਬੱਚੇ ਦੀ ਬਾਤ ਸੁਣਦੀ ਮਾਂ ਭੱਜੀ ਆਉਂਦੀ ਜੇ ਤੁਮੀ ਉਹਨੂੰ ਬਾਜਾਂ ਮਾਰੂ ਮਾਂ ਤਾਂ ਸਿਰਫ ਤੈਨੂੰ ਸਰੀਰ ਦਾ ਸੁੱਖ ਦੇ ਸਕਦੀ ਆ ਤੇਰੇ ਮਨ ਦਾ ਸੁੱਖ ਮਾਂ ਕੋਲ ਨਹੀਂ ਕਿਉਂਕਿ ਮਾਂ ਦੇ ਕੋਲ ਆਪਣੇ ਕੋਲ ਵੀ ਮਨ ਦਾ ਸੁੱਖ ਨਹੀਂ ਜੇ ਤੂੰ ਉਹਨੂੰ ਬਾਜਾਂ ਮਾਰੂ ਤਾਂ ਸਤਿਗੁਰਾਂ ਦੀ ਗਰੰਟੀ ਇੱਕ ਇੱਕ ਬਚਨ ਦੀ ਤੇਰਾ ਮਨ ਵੀ ਸੁਖੀ ਤਨ ਵੀ ਸੁਖੀ ਇਹ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਤੇਰਾ ਉਸ ਪਿਆਰੇ ਦੇ ਨਾਲ ਮਿਲਾਪ ਹੋ ਜੂ ਇਹ ਉਹਨਾਂ ਦੇ ਬਚਨ ਆ ਜਿਨ੍ਹਾਂ ਨੇ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਮਿਲਾਪ ਕੀਤਾ ਫਿਰ ਕਹਿ ਦਿੱਤਾ ਅਬ ਖੰਮ ਕਾਹੇ ਆਵੇ ਗਏ ਆਵਣ ਜਾਣਾ ਹੁਕਮ ਤੇ ਸੇਖਾ ਹੁਕਮੇ ਬੂਝ ਤਮਾਵੇ ਤੇ ਹੁਣ ਨਹੀਂ ਅਸੀਂ ਆਉਂਦੇ ਸਾਡਾ ਕਾਰਜ ਪੂਰਾ ਹੋ ਗਿਆ ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਅੱਗੇ ਸਤਿਗੁਰੂ ਕਿਰਪਾ ਕਰੋ ਆਪ ਵਿੱਚ ਵਰਤੋ ਇਸ ਮਨ ਨੂੰ ਮਾਇਆ ਦੇ ਫੁਰਨਿਆਂ ਤੋਂ ਬਚਾਓ ਸ਼ਬਦ ਸੁਰਤ ਦਾ ਮੇਲ ਕਰਾਓ ਤਾਂ ਕਿ ਸਾਡਾ ਵੀ ਇਹ ਕਾਰਜ ਪੂਰਾ ਹੋ ਜਾਏ ਚਲੋ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru. Why? Guru. Why? Guru.

Vai. Vai.

Bu

Guru Vai, Guru Vai, Guru.

Vai, Guru. Vai, Guru. Vai, Guru. Vai, Guru. Vai, Guru. Vai, Guru. Vai, Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁ ਪਿਆਰੇ ਆਪਾਂ ਸਾਰੇ ਨੇ ਗੁਰਮੰਤਰ ਦੜ ਕੀਤਾ, ਸਾਰਿਆਂ ਨੇ ਰਲ ਕੇ। ਉਹ ਆਪਣੇ ਕੋਲ 10 ਮਿੰਟ ਨੇ, ਆਪਾਂ ਵਿਚਾਰੀਏ। ਜਿਹੜਾ ਗੁਰਮੰਤਰ ਆਪਾਂ ਦੜ ਕਰ ਰਹੇ ਹਾਂ, ਜਿਹੜੇ ਸੁੱਖ ਨੂੰ ਆਪਾਂ ਲੱਭਦੇ ਹਾਂ ਸਾਰੇ, ਉਹ ਆਪਣੇ ਘਰ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ। ਘਰ ਆਪਣਾ ਸਾਰਿਆਂ ਦਾ ਸਹਿਜ ਆ, ਸਹਿਜ ਕਰ, ਥਿਰ ਕਰ। ਜਿੰਨਾ ਚਿਰ ਆਪਾਂ ਸਹਿਜ ਦੇ ਵਿੱਚ ਨਹੀਂ ਜਾਵਾਂਗੇ, ਉਹ ਆਨੰਦ ਤੇ ਸੁੱਖ ਜਿਹੜਾ ਆਪਾਂ ਨੂੰ ਲੱਭ ਨਹੀਂ ਸਕਦਾ, ਨਾ ਆਪਾਂ ਨੂੰ ਉਹਦਾ ਭੇਦ ਖੁੱਲ ਸਕਦਾ। ਗੁਰਬਾਣੀ ਚ ਮਹਾਰਾਜ ਆਪਾਂ ਨੂੰ ਦੱਸ ਰਹੇ ਨੇ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਆਪਾਂ ਹੁਣ ਗੁਰਮੰਤਰ ਦੜ ਕਰ ਰਹੇ ਸੀ ਸਾਰੇ, ਇਹਨੂੰ ਦੜ ਕਰਦੇ ਹੋਏ ਆਪਾਂ ਸਹਿਜ ਚ ਜਾਣਾ ਹੁੰਦਾ, ਕਾਲੇ ਨਹੀਂ ਪੈਣਾ, ਜ਼ੋਰ ਨਹੀਂ ਲਾਉਣਾ, ਇੰਨੇ ਸਹਿਜ ਦੇ ਵਿੱਚ ਤੁਰੇ ਜਾਣਾ। ਆਪਾਂ ਨੂੰ ਆਪਣੇ ਸਰੀਰ ਤੇ ਆਵਾਜ਼ ਦਾ ਚੇਤਾ ਭੁੱਲੀਏ, ਆਪਣਾ ਮਨ ਜਿਹੜਾ ਆਵਾਜ਼ ਤੇ ਦੇਹ ਨੂੰ ਛੱਡ ਦੇ, ਇਹ ਆਪਣੇ ਘਰ ਦੇ ਵਿੱਚ ਸਹਿਜ ਦੇ ਵਿੱਚ ਥਿਰ ਹੋ ਕੇ ਟੇਕੇ ਬਹਿ ਜੇ, ਥਿਰ ਕਰ ਬੈਸੋ। ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸਵਾਰੇ। ਜਿੰਨਾ ਚਿਰ ਆਪਾਂ ਆਪਣੇ ਘਰ ਚ ਨਹੀਂ ਜਾਵਾਂਗੇ, ਉਹਨਾਂ ਚਿਰ ਆਪਾਂ ਨੂੰ ਅੰਮ੍ਰਿਤ ਨਹੀਂ ਮਿਲੂਗਾ। ਜਿੰਨਾ ਚਿਰ ਆਪਣਾ ਦਰ ਨਹੀਂ ਖੁੱਲੂਗਾ, ਆਪਾਂ ਨੂੰ ਇਹ ਅੰਮ੍ਰਿਤ ਦਾ ਭੇਦ ਨਹੀਂ ਆਊਗਾ। ਜਦੋਂ ਮਹਾਰਾਜ ਬਖਸ਼ਿਸ਼ ਕਰਨਗੇ, ਅੰਮ੍ਰਿਤ ਰਸ ਸਤਿਗੁਰ ਚੋਂ ਆਇਆ, 10ਵੇਂ ਦੁਆਰੇ ਪ੍ਰਗਟ ਹੋ ਆਇਆ। ਜਦੋਂ ਆਪਣਾ ਦਰ 10ਵਾਂ ਖੁੱਲ ਗਿਆ, ਉੱਥੋਂ ਇਹ ਅੰਮ੍ਰਿਤ ਦਾ ਖਜ਼ਾਨਾ ਜਿਹੜਾ, ਇਹ ਅੰਮ੍ਰਿਤ ਦੀ ਧਾਰਾ ਉੱਥੋਂ ਸ਼ੁਰੂ ਹੁੰਦੀ ਹੈ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਆਪਣੇ 9 ਦਰਾਂ ਨੂੰ ਠਾਕਣ ਦੀ, ਇਸ 9 ਦਰਾਂ ਨੂੰ ਸੰਕੋਚਣ ਤੇ ਬੰਦ ਕਰਨ ਦੀ। ਆਪਾਂ ਆਪਣਾ 10ਵਾਂ ਘਰ ਲੱਭ ਰਹੇ ਹਾਂ ਸਾਰੇ, ਆਪਣਾ ਥਿਰ ਘਰ ਨਿਜਮਹਿਲ ਦੀ ਤਲਾਸ਼ ਦੇ ਵਿੱਚ ਆਪਾਂ ਚੱਲੇ ਹੋਏ ਹਾਂ ਸਾਰੇ, ਸੁਰਤ ਦੁਆਰਾ ਸਫ਼ਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੇਹ ਦਾ ਖੇਡ ਕੋਈ ਨਹੀਂ, ਦੇਹ ਦੇ ਨਾਲ ਲੈਣ ਦੇਣ ਕੋਈ ਨਹੀਂ। ਗੁਰਬਾਣੀ ਨੇ ਕਲੀਅਰ ਕਰਤਾ ਸਭ ਕੁਛ ਘਰ ਮੇ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਜੇ ਆਪਾਂ ਬਾਹਰੋਂ ਲੱਭ ਰਹੇ ਹਾਂ ਤੇ ਭਰਮ ਦੇ ਵਿੱਚ ਭੁੱਲੇ ਹੋਏ ਹਾਂ। ਗੁਰਬਾਣੀ ਗੁਰੂ ਆਪਾਂ ਨੂੰ ਸਮਝਾ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ, ਬਈ ਤੁਹਾਡੇ ਘਰ ਦੇ ਵਿੱਚ ਮਹਾਰਾਜ ਨੇ ਤੁਹਾਡੇ ਇਸ਼ਨਾਨ ਦੇ ਲਈ ਤੀਰਥ ਦਾ ਪ੍ਰਬੰਧ ਕੀਤਾ ਹੋਇਆ, ਜਿੱਥੇ ਜਾ ਕੇ ਤੁਹਾਡੇ ਮਨ ਦੀ ਮੈਲ ਲੈਣੀ ਹੈ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ, ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਆਏ, ਘਰ ਹੀ ਪਰਚਾ ਪਾਇਓ ਜੋਤੀ ਜੋਤ ਮਿਲਾਏ। ਇਸ ਘਰ ਦੇ ਵਿੱਚ ਜਿਹਨੂੰ ਆਪਾਂ ਸਰੀਰ ਕਹਿੰਦੇ ਹਾਂ, ਕਾਇਆ ਕਹਿੰਦੇ ਹਾਂ, ਦੇਹ ਕਹਿੰਦੇ ਹਾਂ, ਇਹੀ ਆਪਣਾ ਮੰਦਰ, ਹਰ ਮੰਦਰ ਇਹ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਇੱਥੋਂ ਰਤਨ ਪ੍ਰਗਟ ਹੁੰਦਾ, ਇੱਥੋਂ ਨਾਮ ਦਾ ਖਜ਼ਾਨਾ ਤੇ ਇਹਦੀ ਸੋਝੀ ਤੇ ਗਿਆਨ ਪ੍ਰਗਟ ਹੁੰਦਾ। ਇੱਕ ਆ ਬਾਹਰਲਾ ਗਿਆਨ, ਅੱਖਰੀ ਗਿਆਨ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਸ਼ਬਦਾਂ ਤੱਕ ਸੀਮਤ ਆ। ਗੁਰਬਾਣੀ ਗੁਰੂ ਉਹ ਮਹਿਮਾ ਕਰ ਰਹੇ ਨੇ ਜਿਹੜਾ ਗ੍ਰੰਥਾਂ ਤੇ ਵੇਦਾਂ ਦੀ ਪਕੜ ਚੋਂ ਬਾਹਰ ਆ। ਸਾਧਕੀ ਮਹਿਮਾ ਵੇਦ ਨਾ ਜਾਣੇ, ਸਾਧਕੀ ਮਹਿਮਾ ਤੇ ਹੋ ਗੁਣ ਤੇ ਦੂਰ। ਉਹ ਤਿੰਨਾਂ ਗੁਣਾਂ ਦੇ ਵਿੱਚ, ਉਹ ਲਿਖਣ ਪੜ੍ਹਨ ਦੇ ਵਿੱਚ ਨਹੀਂ ਆਉਂਦਾ, ਜਿਹੜਾ ਆਪਾਂ ਨੂੰ ਗੁਰਬਾਣੀ ਗੁਰੂ ਸਮਝਾ ਰਹੇ ਨੇ।
ਜਿੰਨਾ ਚਿਰ ਹੁਣ ਆਪਾਂ ਸ਼ਬਦ ਨਾਲ ਜੁੜਾਂਗੇ ਨਹੀਂ, ਜਿੰਨਾ ਚਿਰ ਆਪਣੇ ਸ਼ਬਦ ਤੇ ਸੁਰਤ ਦਾ ਮਿਲਾਪ ਨਹੀਂ ਹੁੰਦਾ, ਆਪਾਂ ਦੇਹ ਤੱਕ ਤੇ ਕਾਇਆ ਤੱਕ ਸੀਮਤ ਰਵਾਂਗੇ। ਅੰਦਰ ਦਾ ਭੇਦ ਨਹੀਂ ਆਊਗਾ, ਅੰਦਰੋਂ ਨਹੀਂ ਲੱਭੂਗਾ ਕੁਛ ਵੀ। ਜਿੰਨਾ ਚਿਰ ਆਪਾਂ ਅੰਤਰਗਤ ਨਹੀਂ ਹੋਵਾਂਗੇ, ਜਿੰਨਾ ਚਿਰ ਅੰਤਰਗਤ ਜਾ ਕੇ ਆਪਾਂ ਉਹ ਤੀਰ ਤੱਕ ਨਹੀਂ ਪਹੁੰਚਦੇ, ਉਹਨਾਂ ਚਿਰ ਆਪਣੇ ਮਨ ਦੀ ਮੈਲ ਨਹੀਂ ਲੈਂਦੀ। ਆਪਾਂ ਰੋਜ਼ ਸਵੇਰੇ ਜਪਜੀ ਸਾਹਿਬ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮੰਨ ਲਓ। ਗੁਰਬਾਣੀ ਗੁਰੂ ਆਪਾਂ ਨੂੰ ਅੰਤਰਗਤ ਖੇਡ ਸਮਝਾ ਰਹੇ ਨੇ, ਅੰਦਰ ਦਾ ਸਾਰੀ ਜਾਣਕਾਰੀ ਆਪਾਂ ਨੂੰ ਵਾਕਫੀਅਤ ਕਰਾ ਰਹੇ ਨੇ। ਆਪਾਂ ਕੋਸ਼ਿਸ਼ ਕਰਨੀ ਹੈ ਸਿੱਖਣਾ, ਕਿਉਂਕਿ ਆਪਾਂ ਇੱਥੇ ਹਰੀ ਦਾ ਨਿਰਗੁਣ ਦੇ ਗੁਣ ਸਿੱਖਣ ਆਉਂਦੇ ਹਾਂ, ਭੇਦ ਸਿੱਖਣ ਆਉਂਦੇ ਹਾਂ। ਇਹ ਜਿੱਥੇ ਆਪਾਂ ਬੈਠੇ ਹਾਂ ਸੰਗਤ ਨੂੰ ਗੁਰਬਾਣੀ ਦੇ ਵਿੱਚ ਚਟਸਾਲ ਕਿਹਾ, ਕਲਾਸ ਤੇ ਜਮਾਤ ਕਿਹਾ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾ। ਆਪਾਂ ਇੱਥੇ ਹਰੀ ਦੇ ਗੁਣ ਗ੍ਰਹਿਣ ਕਰਨ ਆਉਂਦੇ ਹਾਂ, ਹਰੀ ਦੇ ਗੁਣ ਸਿੱਖਣ ਆਉਂਦੇ ਹਾਂ। ਅਤਰਾ ਗੁਣਾਂ ਦਾ ਤਾਂ ਆਪਾਂ ਨੂੰ ਬੜਾ ਭੇਦ ਤੇ ਆਪਣੇ ਕੋਲੇ ਬੜਾ ਤਜਰਬਾ ਸੰਸਾਰ ਦੇ ਵਿੱਚ ਘੁੰਮਣ ਫਿਰਨ ਖਾਣ ਪੀਣ ਦਾ। ਹਰੀ ਦੇ ਗੁਣ ਨੂੰ ਭੁੱਲ ਗਏ ਆਪਾਂ, ਤਿੰਨਾਂ ਗੁਣਾਂ ਦੇ ਵਿੱਚ ਪ੍ਰਪੱਕ ਹੋ ਗਏ ਹਾਂ, ਉਹਦੇ ਵਿੱਚ ਇੰਨਾ ਡੂੰਘਾ ਚਲੇ ਗਿਆ ਤੇ ਇੱਥੇ ਸੌ ਗਏ ਹਾਂ ਆਪਾਂ ਹੁਣ ਸਾਰੇ ਤੇ ਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਣੀ। ਜਿੰਨਾ ਚਿਰ ਹੁਣ ਮਾਲਕ ਜਗਾਉਂਦਾ ਨਹੀਂ ਉਹਨਾਂ ਚਿਰ ਅੰਮ੍ਰਿਤ ਨਹੀਂ ਮਿਲ ਸਕਦਾ। ਅੰਮ੍ਰਿਤ ਤੇ ਦਾਤ ਖਜ਼ਾਨਾ ਜਿਹੜਾ ਮਾਲਕ ਦੇ ਹੱਥ ਦੇ ਵਿੱਚ ਅੱਧਾ ਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ। ਇਹਦੇ ਵਿੱਚ ਕੋਈ ਜ਼ੋਰ ਨਹੀਂ ਚੱਲਦਾ, ਇਹਦੇ ਵਿੱਚ ਕੋਈ ਦੁਨਿਆਵੀ ਪੈਸਾ ਨਹੀਂ ਚੱਲਦਾ, ਖਿੱਚ ਤੂੰ ਨਹੀਂ ਚੱਲਦੀ, ਚੋਰੀ ਨਹੀਂ ਚੱਲਦੀ। ਇਹ ਜਦੋਂ ਮਾਲਕ ਖੁਸ਼ ਹੁੰਦਾ ਉਦੋਂ ਦਿੰਦਾ, ਆਪ ਆ ਕੇ ਜਗਾ ਕੇ ਮੁੱਖ ਦੇ ਵਿੱਚ ਪਾਉਂਦਾ, ਜਿਸੇ ਜਗਾਏ ਆਵੇ ਇਹ ਰਸ ਅਕਥ ਕਥਾ ਤਿੰਨ ਜਾਣੇ। ਉਦੋਂ ਅਕਥ ਦਾ ਭੇਦ ਖੁੱਲਣਾ ਸ਼ੁਰੂ ਹੁੰਦਾ, ਉਦੋਂ ਸੁਖ ਹੁੰਦਾ ਨਿਰਗੁਣ ਦਾ ਪੜਦਾ ਲੈਣਾ ਸ਼ੁਰੂ ਹੁੰਦਾ, ਪਤਾ ਲੱਗਦਾ ਵੀ ਗੁਰਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਸਮਝਾ ਰਹੇ ਨੇ। ਪੜ੍ਹਦਾ ਰਹੇ ਸੀ ਬੜੇ ਚਿਰਾਂ ਤੋਂ, ਆਵੋ ਸੰਤ ਪਿਆਰੇ ਉਹ ਕੱਥ ਕੀ ਕਰੇ ਕਹਾਣੀ, ਕਰੇ ਕਹਾਣੀ ਕੱਥ ਗੈਰੀ ਕਿੱਥ ਦੁਆਰੇ ਪਾਈ, ਕਹੇ ਨਾਨਕ ਸੁਣੋ ਸੰਤੋ ਕਥੋ ਕੱਥ ਕਹਾਣੀ, ਸੰਤ ਜਨਾ ਬੜਭਾਗੀ ਪਾਇਆ ਹਰ ਕਥੀਏ ਕੱਥ ਕਹਾਣੀ। ਵੀ ਬੜੇ ਸ਼ਬਦ ਪੜ੍ਹ ਰਹੇ ਸੀ, ਸਮਝ ਨਹੀਂ ਆ ਰਹੀ ਸੀ। ਜਦੋਂ ਮਹਾਰਾਜ ਨੇ ਪੜਦਾ ਲਾਇਆ ਸਾਹਮਣੇ ਆ ਗਿਆ ਸਾਰਾ ਕੁਛ। ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ, ਇਹ ਕਹਾਣੀ ਤੇ ਕਥਾ ਤੇ ਸਾਰੀ ਤਸਵੀਰ ਮਹਾਰਾਜ ਨੇ ਅੰਦਰੋਂ ਦਿਖਾ ਦਿੱਤੀ। ਸਹਿਜ ਕਥਾ ਜਦੋਂ ਮਨ ਸਹਿਜ ਦੇ ਵਿੱਚ ਗਿਆ, ਜਦੋਂ ਸਹਿਜ ਦੇ ਵਿੱਚ ਜਾ ਕੇ ਇਹ ਸਾਰਾ ਵਾਰਤਾਲਾਪ ਤੇ ਕਥਾ ਚੱਲੀ, ਮਨ ਜਾਗ ਗਿਆ ਤਾਂ ਫਿਰ ਦੇਖਿਆ ਵੀ ਕੀ ਘਰ ਦੇ ਵਿੱਚ ਕਿੱਦਾਂ ਦਾ ਵਾਤਾਵਰਨ ਤੇ ਮਾਹੌਲ ਆ, ਕੀ ਕੁਛ ਆ, ਕਿਵੇਂ ਚੱਲ ਰਿਹਾ ਖੇਡ ਸਾਰਾ। ਜਦੋਂ ਦੇਖ ਰਿਹਾ ਤੇ ਫਿਰ ਆਪਣੇ ਰਸਨਾ ਤੋਂ ਉਚਾਰਨ ਕਰ ਰਿਹਾ, ਅਕਥ ਕਥਾ ਪ੍ਰਭ ਕੀ ਅਤ ਮਿੱਠੀ, ਬਿਰਲੇ ਕਾਹੋਂ ਨੇਤਰੋਂ ਡਿੱਠੀ, ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਦੇਖ ਰਿਹਾ ਮਨ ਅੰਦਰ ਜਾ ਕੇ ਸਨਮੁਖ ਹੋ ਕੇ ਦੇਖ ਰਿਹਾ ਵੀ ਕਿੱਦਾਂ ਦਾ ਖੇਡ ਆ, ਕਿੱਦਾਂ ਦਾ ਇੱਥੋਂ ਦਾ ਮਾਹੌਲ ਆ, ਕਿੱਦਾਂ ਦਾ ਮੇਰਾ ਮੂਡ ਆ, ਕਿੱਦਾਂ ਦੀ ਮੇਰੀ ਆਪਣੀ ਮਨ ਦੀ ਸ਼ਕਲ ਆ। ਦੇਖ ਰਿਹਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਡ ਪਛਾਣ ਪਛਾਣ ਕਰ ਰਿਹਾ, ਉੱਥੇ ਜਾ ਕੇ ਜਾਗ ਕੇ ਦੇਖ ਰਿਹਾ ਆਪਣੇ ਆਪ ਨੂੰ। ਪਹਿਲਾਂ ਬਾਹਰ ਦੇਖ ਰਿਹਾ ਸੀ, ਨਿਕਟ ਨਾ ਪੇਖੇ ਪਰ ਗ੍ਰਹਿ ਜਾਏ, ਆਪਣੇ ਤੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਾਂ ਨੂੰ। ਇੱਕ ਇੱਕ ਗੱਲ ਦਾ ਭੇਦ, ਇੱਕ ਗੱਲ ਦੀ ਆਪਾਂ ਨੂੰ ਜਾਣਕਾਰੀ ਬਣੇ ਸਕੈਨ ਢੰਗ ਦੇ ਨਾਲ,
ਆਪਣੇ ਸਮਝਣ ਗੋਚਰਾ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਜਿੰਨਾ ਚਿਰ ਆਪਾਂ ਗੁਰਮੰਤਰ ਦਿਨ ਨਹੀਂ ਕਰਦੇ, ਵਿਆਸ ਤੇ ਸਿਮਰ ਬੰਦਗੀ ਭਗਤੀ ਨਹੀਂ ਕਰਦੇ, ਉਹਨਾਂ ਚਿਰ ਆਪਾਂ ਨੂੰ ਗੁਰਬਾਣੀ ਸਮਝ ਨਹੀਂ ਆਉਂਦੀ। ਗੁਰਬਾਣੀ ਅੰਦਰ ਦੀ ਗੱਲ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਆਪਾਂ ਅੰਦਰੋਂ ਬਿਲਕੁਲ ਕੋਰੇ ਹਾਂ, ਅਣਜਾਣ ਅਣਜਾਣ ਹੋਣ ਕਰਕੇ ਹੀ ਆਪਾਂ ਸਿਮਰ ਨਹੀਂ ਕਰਦੇ, ਬੰਦਗੀ ਭਗਤੀ ਨਹੀਂ ਕਰਦੇ। ਜਦੋਂ ਹੁਣ ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ, ਆਪਾਂ ਨੂੰ ਪਤਾ ਲੱਗ ਗਿਆ ਵੀ ਗੋਤੇ ਵੀ ਤਾਂ ਹੀ ਖਾ ਰਹੇ ਹਾਂ, ਸੰਸਾਰ ਦੇ ਵਿੱਚ ਦੁੱਖ ਵੀ ਤਾਂ ਹੀ ਹੰਡਾ ਰਹੇ ਹਾਂ, ਡੁੱਬ ਵੀ ਤਾਂ ਹੀ ਰਹੇ ਹਾਂ। ਹੁਣ ਆਪਾਂ ਨੂੰ ਪਤਾ ਲੱਗਿਆ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਵੀ ਤੁਸੀਂ ਹੁਣ ਆਪਣੀ ਮੱਤ ਛੱਡ ਦਿਓ, ਗੁਰੂ ਦੀ ਮੱਤ ਦਾ ਇਸਤੇਮਾਲ ਕਰੋ, ਸਿੱਖੋ ਇੱਥੇ ਆ ਕੇ, ਡੁੱਬਣੋਂ ਬਚੋਗੇ। ਗੁਰ ਕੀ ਮੱਤ ਤੋਂ ਲੈ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ। ਭਗਤੀ ਤੋਂ ਬਿਨਾਂ ਵੱਡੀ ਸਿਆਣਪ ਜਿਹੜੀ ਉਹਨੇ ਡੁਬੋਤਾ ਤੁਹਾਨੂੰ। ਪਹਿਲਾਂ ਵੀ ਡੁੱਬਦੇ ਆ ਰਹੇ ਹੋ ਕਈ ਜਨਮਾਂ ਦੇ ਵਿੱਚ, ਹੁਣ ਫਿਰ ਗੋਤੇ ਖਾ ਰਹੇ ਹੋ ਤੇ ਡੁੱਬ ਰਹੇ ਹੋ। ਇਹ ਸੰਸਾਰ ਦੇ ਵਿੱਚ ਵਿਚਾਰਾਂ ਦਾ ਖੇਡ ਚੱਲਦਾ, ਇਹਦੇ ਵਿੱਚੋਂ ਇੱਕੋ ਹੀ ਚੱਪੂ ਆ, ਇੱਕੋ ਹੀ ਬੋਹਤ ਆ, ਇੱਕੋ ਹੀ ਮਲਾਹ, ਉਹ ਆ ਸ਼ਬਦ। ਉਹ ਆਪਾਂ ਰੋਜ਼ ਪੜ੍ਹਦੇ ਹਾਂ, ਭਾਉ ਜਲ ਵੇਖਮ ਸਕਾਰ ਗੁਰ ਸ਼ਬਦੀ ਪਾਰ ਪਾਹੇ। ਜਿੰਨਾ ਚਿਰ ਉਹ ਸ਼ਬਦ ਦਾ ਭੇਦ ਨਹੀਂ ਉਹਦਾ ਪਾਰ ਨਹੀਂ ਜਾਵਾਂਗੇ, ਘਰ ਤੱਕ ਪਹੁੰਚ ਹੀ ਨਹੀਂ ਸਕਾਂਗੇ। ਗੁਰਬਾਣੀ ਦੁਆਰਾ ਹੁਣ ਆਪਾਂ ਨੂੰ ਸਮਝਾਇਆ ਜਾ ਰਿਹਾ, ਮਹਾਰਾਜ ਦੱਸ ਰਹੇ ਨੇ ਸਤਿਗੁਰ ਹੈ ਬੋਹਿਤਾ ਸ਼ਬਦ ਲਗਾਵਣ ਹਾਰ। ਸਤਿਗੁਰ ਬੋਹਤ ਆ, ਸ਼ਬਦ ਲੰਘਾਉਣ ਵਾਲਾ। ਸਤਿਗੁਰ ਦਾ ਬੋਹਤ ਫਿਰ ਆਪਾਂ ਪੁੱਛਦੇ ਹਾਂ ਵੀ ਉਹ ਕਿੱਦਾਂ ਦਾ, ਉਸ ਬੋਹਤ ਦਾ ਨਾਂ ਕੀ ਆ। ਸਤਿਗੁਰ ਬੋਹਤ ਹਰ ਨਾਮ ਹੈ, ਆਪਾਂ ਨੂੰ ਪਤਾ ਲੱਗ ਗਿਆ। ਫਿਰ ਆਪਾਂ ਪੁੱਛਿਆ ਵੀ ਕਿਵੇਂ ਚੜਿਆ ਜਾਵੇ, ਕਿਤਵਿਧ ਚੜਿਆ ਜਾਏ। ਅੱਗੋਂ ਆਪਾਂ ਨੂੰ ਜਾਣਕਾਰੀ ਮਿਲ ਗਈ, ਜਵਾਬ ਮਿਲ ਗਿਆ ਗੁਰਬਾਣੀ ਦੁਆਰਾ, ਗੁਰ ਕੇ ਭਾਣੇ ਜੋ ਚੱਲੇ ਵਿੱਚ ਬਹੁਤ ਬੈਠਾ ਏ। ਜਿਹੜਾ ਰਜਾ ਤੇ ਭਾਣੇ ਤੇ ਹੁਕਮ ਦੇ ਵਿੱਚ ਆ ਜਾਂਦਾ, ਗੁਰਬਾਣੀ ਦੇ ਹੁਕਮ ਨੂੰ ਆਪਣਾ ਆਪ ਆ ਕੇ ਸਰੈਂਡਰ ਕਰ ਦਿੰਦਾ, ਹਉਮੈ ਨੂੰ ਛੱਡ ਕੇ ਨਿਮ ਜਾਂਦਾ, ਝੁਕ ਜਾਂਦਾ, ਬਚ ਜਾਂਦਾ। ਉਹਨੂੰ ਕਦੇ ਦੁੱਖ ਨਹੀਂ ਹੁੰਦਾ। ਮਹਾਰਾਜ ਕਹਿੰਦੇ ਸੁਖੀ ਵਸੇ ਮਸਕੀਨੀ ਆ, ਆਪ ਨਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ। ਉਹ ਗਰਭ ਦੇ ਵਿੱਚ ਆਉਣ ਤੋਂ, ਜੂਨਾਂ ਦੇ ਵਿੱਚ ਭੜਕਣ ਤੋਂ ਬਚ ਜਾਂਦਾ, ਉਹ ਗੰਦਗੀ ਦਾ ਕੀੜਾ ਬਣ ਕੇ ਗਲਣ ਤੋਂ ਬਚ ਜਾਂਦਾ। ਜਿਹੜਾ ਮਹਾਰਾਜ ਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ, ਆਪਾਂ ਵੀ ਬੇਨਤੀ ਕਰ ਰਹੇ ਹਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਵੀ ਬੜੇ ਯੁੱਗ ਬੀਤ ਗਏ ਸਫ਼ਰ ਕਰਦਿਆਂ ਨੂੰ, ਹਾਰ ਹੀ ਪੱਲੇ ਪਈ, ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ, ਸਾਨੂੰ ਸਿਮਰਨ ਬੰਦਗੀ ਭਗਤੀ ਸੰਗਤ ਬਖਸ਼ਿਸ਼ ਕਰੋ। ਆਪਾਂ ਹੁਣ ਆਉਂਦੇ ਹਾਂ ਮਹਾਰਾਜ ਦੀ ਸ਼ਰਨ ਦੇ ਵਿੱਚ, ਆਪਾਂ ਬੇਨਤੀ ਕਰਦੇ ਹਾਂ, ਫਿਰਤ ਫਿਰਤ ਪ੍ਰਵਾਇਆ ਭਰਿਆ ਤੋਂ ਸ਼ਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਐਵੇਂ ਉਮਰ ਲੰਘਾ ਲਈ, ਭਗਤੀ ਨਹੀਂ ਕੀਤੀ, ਸਿਮਰਨ ਭਗਤ ਦਿਆ ਨਹੀਂ ਕੀਨੀ, ਉਹ ਮੁੱਖ ਚੋਟਾਂ ਖਾਏਗਾ। ਹੁਣ ਪਤਾ ਲੱਗ ਗਿਆ ਵੀ ਮੂੰਹ ਤੇ ਪੈਣਗੀਆਂ ਸੱਟਾਂ ਚੋਟਾਂ, ਮੂੰਹ ਤੇ ਮਾਰਨਗੇ ਜੰਮ, ਸਿਮਰਨ ਭਗਤੀ ਕੀਤੀ ਨਹੀਂ, ਆਪਣੇ ਆਪ ਤੇ ਤਰਸ ਤੇ ਦਿਆ ਕੀਤਾ ਹੀ ਨਹੀਂ, ਇਹਦਾ ਰਿਜ਼ਲਟ ਮਾੜਾ ਹੋਊਗਾ, ਖਮਿਆਜਾ ਭੁਗਤਣਾ ਪਊ। ਹੁਣ ਜਦੋਂ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ, ਆਪਣੀਆਂ ਅੱਖਾਂ ਖੁੱਲ ਗਈਆਂ,
ਪਾਪਾ ਨੂੰ ਇਹ ਚੀਜ਼ ਦਾ ਗਿਆਨ ਹੋ ਗਿਆ। ਜਿਸ ਧਰਮਸਾਲ ਤੇ ਧਰਤੀ ਤੇ ਆਪਾਂ ਆਏ ਹਾਂ, ਇੱਥੇ ਸਵਾਸਾਂ ਦਾ ਧਨ ਜਿਹੜਾ, ਦਿਨਾਂ ਦੀ ਗਿਣਤੀ ਜਿਹੜੀ ਆ ਲਿਖਾ ਕੇ ਆਇਆ, ਗਿਣ ਕਰ ਲੈ ਦਿਵਸ ਸਾਸ ਨਾ ਵਢਣ ਘਟਣ ਤਿਲਸਾਰ। ਇੱਕ ਦਿਨ ਤੇ ਇੱਕ ਸਵਾਸ ਜਿਹੜਾ ਤਿਲ ਜਿੰਨਾ ਵੀ ਫਰਕ ਨਹੀਂ ਪੈਣਾ, ਵਧਣਾ ਘਟਣਾ ਨਹੀਂ। ਮਰਨ ਲਿਖਾਏ ਮੰਡਲ ਮੈਂ ਆਏ, ਜਨਮ ਪਦਾਰਥ ਦੁਬਧਾ ਖੋਵੇ, ਆਪ ਨਾ ਚੀਨਸ ਪਰਮ ਪਰਮ ਰੋਵੇ। ਆਪਣੀ ਪਛਾਣ ਆਪਣੇ ਆਪ ਦਾ ਪਤਾ ਉਹ ਛੱਡ ਦਿੱਤਾ, ਦੁਬਧਾ ਦੇ ਵਿੱਚ ਪੈ ਗਏ ਤੇ ਜਨਮ ਗੁਆ ਰਹੇ। ਆਓ ਗੁਰਮੁਖ ਪਿਆਰੋ, ਆਪਣਾ ਜਿਹੜਾ ਸਮਾਂ ਸੱਤੋਂ ਨੌਂ ਦਾ ਉਹ ਹੋ ਚੁੱਕਿਆ, ਆਪਣੇ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ। ਆਪਾਂ ਗੁਰਮੰਤਰ ਦ੍ਰਿੜ ਕੀਤਾ, ਆਪਾਂ ਮਹਾਰਾਜ ਦੇ ਬਚਨਾਂ ਨੂੰ, ਉਹਨਾਂ ਦੀ ਸਿੱਖਿਆ ਨੂੰ, ਉਹਨਾਂ ਦੀ ਮੱਤ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਆ। ਆਪਣੀ ਮੱਤ ਜਿਹੜੀ ਆ ਉਹ ਗੁਰਮਤ ਦੇ ਵਿੱਚ ਤਬਦੀਲ ਹੋ ਜੇ, ਬਦਲ ਜੇ। ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਸਾਰਿਆਂ ਨੇ ਰਲ ਮਿਲ ਕੇ ਨਾਲ ਵਿਚਾਰ ਕੀਤੀ ਅਤੇ ਨਾਲ ਗੁਰਮੰਤਰ ਕੀਤਾ ਸਾਰਿਆਂ ਨੇ ਇੱਕ ਪਰਿਵਾਰ ਤੇ ਸੰਗਤ ਦੇ ਰੂਪ ਦੇ ਵਿੱਚ। ਮਹਾਰਾਜ ਬਖਸ਼ਿਸ਼ ਕਰਨ। ਆਓ ਹੁਣ ਇੰਨੀ ਵਿਚਾਰ ਕਰਦੇ ਹਾਂ, ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ। ਗੁਰੂ ਸਾਹਿਬ ਸਾਧ ਸੰਗਤ ਬਖਸ਼ਣ ਯੋਗ ਨੇ, ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਗੁਰੂ ਸਾਹਿਬ ਨੇ ਦੋਵਾਂ ਪਰਿਵਾਰਾਂ 'ਤੇ ਕਿਰਪਾ ਕੀਤੀ ਹੈ। ਭਾਈ ਰਵਿੰਦਰ ਸਿੰਘ ਜੀ ਧਾਲੀਵਾਲ, ਬੀਬੀ ਦਰਸ਼ਨ ਕੌਰ ਜੀ ਧਾਲੀਵਾਲ ਦੇ ਬੇਟੇ ਜਗਤੇਸ਼ਵਰ ਸਿੰਘ ਅਤੇ ਭਾਈ ਗੁਰਚੇਤਨ ਸਿੰਘ ਜੀ, ਬੀਬੀ ਸੁਪਿੰਦਰ ਕੌਰ, ਇਹਨਾਂ ਦੀ ਬੇਟੀ ਗੁਰਮੀਨ ਕੌਰ ਅਤੇ ਕਾਕਾ ਜਗਤੇਸ਼ਵਰ ਸਿੰਘ ਦਾ ਆਨੰਦ ਕਾਰਜ 'ਤੇ ਪਹੁੰਚੀਆਂ ਸੰਗਤਾਂ ਦਾ ਦੋਵਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਦੋਵਾਂ ਪਰਿਵਾਰਾਂ ਨੂੰ ਮੇਰੇ ਵੱਲੋਂ ਅਤੇ ਗੁਰੂ ਘਰ ਦੀ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਹੁਣ ਆਪਣੇ ਸਾਹਮਣੇ ਭਾਈ ਓਂਕਾਰ ਸਿੰਘ ਜੀ ਕੀਰਤਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਐ ਦੇ ਮਹਾਂਵਾਕਾਂ ਅਨੁਸਾਰ ਕੀਰਤਨ ਰੂਪ ਦੇ ਵਿੱਚ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸੋ ਆਓ ਸਾਰੀ ਸੰਗਤ ਨੂੰ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਮਨ ਦੀ ਇਕਾਗਰਤਾ ਲਈ ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਅੱਜ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਤਿਗੁਰਾਂ ਨੇ ਦੋਵਾਂ ਪਰਿਵਾਰਾਂ 'ਤੇ ਅਪਾਰ ਬਖਸ਼ੀ ਕਿਰਪਾ ਕੀਤੀ ਹੈ। ਦਰਘਰ ਦੇ ਪੀਤਵਾਨ ਸਰਦਾਰ ਰਵਿੰਦਰ ਸਿੰਘ ਜੀ ਧਾਲੀਵਾਲ, ਬੀਬੀ ਦਰਸ਼ਨ ਕੌਰ ਜੀ, ਤਿਨ੍ਹਾਂ ਦੇ ਸਪੁੱਤਰ ਕਾਕਾ ਸਰਦਾਰ ਜਗਤੇਸ਼ਵਰ ਸਿੰਘ ਜੀ, ਸਰਦਾਰ ਗੁਰਚੇਤਨ ਸਿੰਘ ਜੀ, ਬੀਬੀ ਸਪਿੰਦਰ ਕੌਰ ਤਿਨ੍ਹਾਂ ਦੀ ਸਪੁੱਤਰੀ ਗੁਰਮੀਨ ਕੌਰ ਅਤੇ ਕਾਕਾ ਜਗਤੇਸ਼ਵਰ ਸਿੰਘ ਜੀ ਦੇ ਸ਼ੁਭ ਆਨੰਦ ਕਾਰਜ ਗੁਰੂ ਬਖਸ਼ੇ ਸਦਕਾ ਅੱਜ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਆਰੰਭਤਾ ਹੋ ਚੁੱਕੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਿੱਛੇ ਵੀ ਬੀਬੀਆਂ ਮੇਰੀਆਂ ਭੈਣਾਂ ਵਿਚਾਰੀਆਂ ਉਹ ਇੱਦਾਂ ਵੇਖ ਕੇ ਵਾਪਸ ਮੁੜ ਗਈਆਂ, ਉਹਨਾਂ ਦਾ ਵੀ ਦਿਲ ਕਰਦਾ ਸੀ ਵੀ ਅਸੀਂ ਵੀ ਅੰਦਰ ਆ ਕੇ ਆਨੰਦ ਕਾਰਜ ਵਿੱਚ ਸ਼ਾਮਲ ਹੋਈਏ ਅਤੇ ਆਪਾਂ ਥੋੜ੍ਹੀ ਥੋੜ੍ਹੀ ਜਗ੍ਹਾ ਜੇ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਦੇ ਦਈਏ, ਨਾਲ ਨਾਲ ਥੋੜ੍ਹਾ ਥੋੜ੍ਹਾ ਇੱਧਰ ਮੇਰੇ ਵੀਰਾਂ ਨੂੰ। ਇਹ ਬੇਨਤੀ ਹੈ ਜੀ, ਬੇਨਤੀ ਪ੍ਰਵਾਨ ਕਰਿਓ ਜੀ। ਸੋ ਭਾਈ ਸਾਹਿਬ ਜੀ ਨੇ ਸ਼ਬਦ ਗਿਆਨ ਕੀਤਾ ਹੈ, ਹੁਣ ਦਾਸ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰਾਂਗੇ। ਅਰਦਾਸ ਦੇ ਵਿੱਚ ਸਰਦਾਰ ਰਵਿੰਦਰ ਸਿੰਘ ਧਾਲੀਵਾਲ, ਬੀਬੀ ਦਰਸ਼ਨ ਕੌਰ ਜੀ, ਕਾਕਾ ਜਗਤੇਸ਼ਵਰ ਸਿੰਘ ਜੀ ਦੇ ਮਾਤਾ ਪਿਤਾ ਜੀ, ਸਰਦਾਰ ਗੁਰਚੇਤਨ ਸਿੰਘ ਅਤੇ ਬੀਬੀ ਸਪਿੰਦਰ ਕੌਰ ਬੱਚੀ ਦੇ ਮਾਤਾ ਪਿਤਾ, ਬੱਚੀ ਗੁਰਮੀਨ ਕੌਰ ਜੀ, ਇਹ ਅਰਦਾਸ ਵਿੱਚ ਸ਼ਾਮਲ ਹੋਣਗੇ। ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅਰਦਾਸ ਜੀਓ ਪਿੰਡ
1: ਸਭ ਤੇਰੀ ਵਡਿਆਈ।

ਸਰਬੱਤ ਦਾ ਭਲਾ।

ਤਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੁਹੇਲੜੇ ਥੀਏ।

ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਚੇਤਨ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਕਾਕਾ ਸਰਦਾਰ ਜਗਤੇਸ਼ਵਰ ਸਿੰਘ ਦੀ ਪੱਲਾ ਆਪਣੀ ਬੇਟੀ ਗੁਰਮੀਨ ਕੌਰ ਜੀ ਨੂੰ ਪਕੜਾ ਦੇਣ। ਭਾਈ ਸਾਹਿਬ ਜੀ ਸ਼ਬਦ ਗਿਆਨ ਕਰ ਰਹੇ।

ਉਸਤਤ ਨਿੰਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ। ਮਹਾਰਾਜ ਕਹਿੰਦੇ ਜੇ ਤੂੰ ਆਪਣੇ ਜੀਵਨ ਨੂੰ ਉੱਚਿਆਂ ਚੁੱਕਣਾ ਚਾਹੁੰਦਾ ਹੈ ਤੇ ਆਪਣੇ ਜੀਵਨ ਦੇ ਵਿੱਚੋਂ ਸੰਸਾਰ ਦੀ ਉਸਤਤ ਅਤੇ ਨਿੰਦਿਆ ਜਦੋਂ ਇਹਨਾਂ ਦੋਵਾਂ ਨੂੰ ਕੱਢ ਦਿੰਦੇ ਹਾਂ ਤੇ ਗੁਰੂ ਦੇ ਸ਼ਬਦ ਰੂਪ ਪੱਲੇ ਦੇ ਨਾਲ ਇਹ ਜੀਵ ਰੂਪ ਇਸਤਰੀ ਜੁੜ ਜਾਂਦੀ ਹੈ। ਸੋ ਦੋਵੇਂ ਪਰਿਵਾਰ ਵਡਭਾਗੀ ਹਨ, ਧੰਨਤਾ ਦੇ ਯੋਗ ਹਨ। ਸੋ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਹੋ ਚੁੱਕੀ ਹੈ। ਤੋ ਬੇਨਤੀ ਹੈ ਕਿ ਚਲਦੀ ਮਰਿਆਦਾ ਵਿੱਚ ਕੋਈ ਵੀ ਸੰਗਤ ਦੇ ਵਿੱਚੋਂ ਕੋਈ ਵੀ ਗੁਰਮੁਖ ਪਿਆਰਾ ਮਾਤਾ ਭੈਣ ਭਰਾ ਆ ਕੇ ਉਹ ਸਮਾਪਤੀ ਤੱਕ ਕੋਈ ਵੀ ਮੱਥਾ ਨਾ ਟੇਕੇ। ਆਪਾਂ ਆਨੰਦ ਕਾਰਜ ਦੀ ਮਰਿਆਦਾ ਅਰਦਾਸ ਦੇ ਰਾਹੀਂ ਆਰੰਭਤਾ ਕਰ ਚੁੱਕੇ ਹਾਂ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਦੂਸਰੀ ਬੇਨਤੀ, ਹੁਣ 2-4 ਮਿੰਟ 'ਤੇ ਆਪਾਂ ਲਾਵਾਂਗੇ। ਜੇ ਆਪਾਂ ਕਹੀਏ ਬਾਬਾ ਜੀ 12 ਵੱਜ ਗਏ, ਹੁਣ 12 ਮੈਂ ਤਾਂ ਵਜਾਏ ਨਹੀਂ, ਇਹ ਤਾਂ ਵਜਣੇ ਹੀ ਆ। ਆਖੋ ਸਤਨਾਮ। ਬਾਕੀ ਗੁਰਸਿੱਖੀ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਹੈ, ਗੁਰਸਿੱਖੀ ਵਿੱਚ ਕੋਈ ਵਹਿਮ ਭਰਮ ਨਹੀਂ ਹੈ। ਰੋਜ਼ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਸ਼ਗਨ ਅਪ ਸ਼ਗਨ ਤਿਸ ਕੋ ਲੱਗੇ ਜਿਸ ਚੀਤਨ ਆਵੇ। ਇਹ ਬਾਹਮਣਾ ਪੰਡਿਤਾਂ ਦੀਆਂ ਬਣਾਈਆਂ ਹੋਈਆਂ ਕਹਾਣੀਆਂ ਨੇ। ਜੇ 12 ਵਜੇ ਤੋਂ ਬਾਅਦ ਗ੍ਰੀਨ ਕਾਰਡ ਆ ਜੇ ਫਿਰ ਕਿਹੜਾ ਪੁੱਠਾ ਵੋਟ ਦਿੰਦੇ? ਆਖੋ ਸਤਨਾਮ। ਜੇ ਘਰ ਦੇ ਵਿੱਚ 12 ਵਜੇ ਤੋਂ ਬਾਅਦ ਪੁੱਤਰ ਦਾ ਜਨਮ ਹੋ ਜੇ ਫਿਰ ਵੀ ਆਪਾਂ ਖੁਸ਼ੀਆਂ ਮਨਾਉਂਦੇ ਹਾਂ। ਇਸ ਲਈ ਆਪਾਂ ਗੁਰਮਤ ਦੇ ਅਨੁਸਾਰ, ਕਿਉਂਕਿ ਜੋਵੇਂ ਜਿਹੜੇ ਬੱਚੇ ਨੇ ਨਾ, ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਸਹਿਜ ਪਾਠ ਇਸ ਅਸਥਾਨ 'ਤੇ ਜਿਹੜਾ ਆਰੰਭ ਕੀਤਾ ਸੀ, ਦੋਵਾਂ ਬੱਚਿਆਂ ਨੇ ਰੋਜ਼ ਆ ਕੇ ਅੱਧਾ ਘੰਟਾ 20 ਮਿੰਟ ਜਿੰਨਾ ਵੀ ਸਮਾਂ ਸੀ ਇਹਨਾਂ ਨੇ ਸਾਰਾ ਸਹਿਜ ਪਾਠ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਨੇ ਬਾਣੀ ਸੁਣੀ ਹੈ। ਪੂਰੀ ਜ਼ਿੰਮੇਵਾਰੀ ਇਹਨਾਂ ਨੇ ਨਿਭਾਈ ਹੈ। ਆਪਾਂ ਕਥਾ ਦੇ ਵਿੱਚ ਫਿਰ ਬੇਨਤੀ ਕਰਾਂਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸਿੱਖ ਰਹਿਤ ਮਰਿਆਦਾ ਇਸ ਅਸਥਾਨ 'ਤੇ ਹੈ ਉਹਦੇ ਮੁਤਾਬਕ ਦਾਸ ਦੀ ਬੇਨਤੀ ਹੈ, ਕਿਉਂਕਿ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ 4 ਸ਼ਬਦ ਨੇ ਸੰਤਾਂ ਦੀ ਬਾਣੀ ਹੈ, ਪੰਥ ਨੇ ਇਹਨੂੰ ਲਾਵਾਂ ਦੇ ਰੂਪ ਦੇ ਵਿੱਚ ਪ੍ਰਮਾਣ ਕੀਤਾ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਆਰੰਭ ਦੇ ਵਿੱਚ ਇਹ ਬਚਨ ਕਹਿ ਦਿੱਤੇ ਨੇ, ਇੱਕ ਹੈ ਕੁਚੱਜੀ, ਇੱਕ ਹੈ ਸੁਚੱਜੀ ਅਤੇ ਇੱਕ ਹੈ ਗੁਣਵੰਤੀ। ਉਸ ਤੋਂ ਬਾਅਦ ਫਿਰ ਇਹ ਸੰਤਾਂ ਦੀ ਬਾਣੀ ਆਰੰਭ ਹੋ ਜਾਂਦੀ ਹੈ ਜਿਹਦੇ ਵਿੱਚ 4 ਸ਼ਬਦ ਨੇ ਜਿਹਨੂੰ ਪੰਥ ਨੇ ਲਾਵਾਂ ਦਾ ਦਰਜਾ ਦਿੱਤਾ ਹੈ। ਤੋ ਗੁਰੂ

ਕਿਰਪਾ ਸਦਕਾ ਵੱਖੋ ਵੱਖ ਧਰਮਾਂ ਦੇ ਵਿੱਚ, ਜਿਵੇਂ ਈਸਾਈ ਮਤ ਦੇ ਵਿੱਚ ਮੁੰਦਰੀ ਆਦਿਕ ਵੱਟ ਵਟਈਆ ਹੁੰਦਾ, ਉਹਨੂੰ ਵਿਆਹ ਸਮਝਦੇ ਨੇ ਉਹ, ਤੇ ਇਸਲਾਮ ਧਰਮ ਦੇ ਵਿੱਚ ਨਿਕਾਹ ਹੈ, ਔਰ ਸਨਾਤਨ ਮਤ ਦੇ ਵਿੱਚ ਆਪਾਂ ਦੇਖਦੇ ਹਾਂ ਫੇਰੇ ਆਦਿਕ ਹੁੰਦੇ ਨੇ। ਪਰ ਗੁਰਮਤ ਦੇ ਵਿੱਚ ਨਾ ਤਾਂ ਕੋਈ ਨਿਕਾਹ ਨੂੰ ਮੰਨਿਆ ਜਾਂਦਾ, ਤੇ ਨਾ ਹੀ ਕੋਈ ਉਹ ਮੁੰਦਰੀਆਂ ਵਾਲੀ ਗੱਲ, ਨਾ ਹੀ ਚੁੰਨੀ ਚੜ੍ਹਾਵੀ ਗੁਰਮਤ ਦੇ ਵਿੱਚ ਬਿਲਕੁਲ ਨਹੀਂ ਹੈ, ਮਨਾਹੀ ਹੈ। ਇੱਥੇ ਸਿਰਫ ਤੇ ਸਿਰਫ ਹੈ ਆਨੰਦ ਕਾਰਜ। ਜਿਸ ਮਾਹੌਲ ਵਿੱਚ ਆਪਾਂ ਬੈਠੇ ਹਾਂ ਇਹਨੂੰ ਆਖਿਆ ਜਾਂਦਾ ਆਨੰਦ ਕਾਰਜ। ਸੋ ਦੋਵੇਂ ਬੱਚੇ, ਇਹਨਾਂ ਨੂੰ ਮੇਰੇ ਖਿਆਲ 'ਚ ਮੈਨੂੰ ਤੇ ਕੋਈ ਸਿੱਖਿਆ ਦੇਣ ਦੀ ਲੋੜ ਨਹੀਂ ਹੈ। ਇਦੋਂ ਵੱਡੀ ਸਿੱਖਿਆ ਕੀ ਹੋ ਸਕਦੀ ਹੈ ਕਿ ਆਪਣੇ ਆਨੰਦ ਕਾਰਜ ਤੋਂ ਪਹਿਲਾਂ ਦੋਵਾਂ ਬੱਚਿਆਂ ਨੇ ਬਾਣੀ ਸੁਣੀ ਹੈ, ਬਾਣੀ ਦੇ ਜਾਪ ਕੀਤੇ ਨੇ। ਸੋ ਸਭ ਤੋਂ ਪਹਿਲਾਂ ਦਾਸ, ਜੋ ਪਹਿਲੀ ਲਾਮ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਨੀ ਹੈ, ਜਿਸ ਵਕਤ ਆਪਾਂ ਆਰੰਭ ਕਰਾਂਗੇ ਤੇ ਉਸ ਨੂੰ ਆਪ ਜੀ ਨੇ ਬੜੇ ਪਿਆਰ ਦੇ ਨਾਲ ਖੜਿਆਂ ਹੋ ਕੇ ਸ਼੍ਰਵਣ ਕਰਨਾ ਹੈ। ਔਰ ਉਸੇ ਲਾਮ ਨੂੰ ਭਾਈ ਸਾਹਿਬ ਜੀ ਬੜੇ ਪਿਆਰ ਦੇ ਨਾਲ ਕੀਰਤਨ ਰੂਪ ਦੇ ਵਿੱਚ ਗਾਇਨ ਕਰਨਗੇ। ਜਦੋਂ ਅਖੀਰ ਵਿੱਚ ਆਉਣਾ ਹੈ, ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ ਬੜੇ ਪਿਆਰ ਨਾਲ ਮੱਥਾ ਟੇਕ ਕੇ, ਉਸੇ ਤਰ੍ਹਾਂ ਕਰਮ ਵਾਰ ਆਪ ਜੀ ਨੇ ਪਰਿਕਰਮਾ ਕਰਨੀਆਂ ਹਨ। ਸੋ ਦੋਵਾਂ ਬੱਚਿਆਂ ਨੂੰ ਬੇਨਤੀ ਹੈ ਕਿ ਆਪ ਜੀ ਸਾਵਧਾਨ ਹੋ ਕੇ ਖੜ੍ਹੇ ਹੋ ਕੇ ਪਾਵਨ ਬਾਣੀ ਲਾਵਾਂ ਆਪਾਂ ਆਰੰਭ ਕਰਨ ਲੱਗੇ ਹਾਂ। ਆਪ ਜੀ ਸਰਵਣ ਕਰੋ ਜੀ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ファッとするような。

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਆਪਾਂ ਸਾਰਿਆਂ ਨੇ ਹੀ ਆਨੰਦ ਕਾਰਜ ਦੀ ਮਰਿਆਦਾ ਨੂੰ ਬੜੇ ਪ੍ਰੇਮ ਆਨੰਦ ਦੇ ਨਾਲ ਸਰਵਣ ਕੀਤਾ ਹੈ। ਕੀਰਤਨ ਦੀ ਇੱਥੇ ਸਮਾਪਤੀ ਹੈ। ਹੁਣ ਗਿਆਨੀ ਜੀ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਦਾਸਰਿਆਂ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਓਂਕਾਰ ਸਿੰਘ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬਹੁਤ ਹੀ ਸੋਹਣਾ ਕੀਰਤਨ ਸਰਵਣ ਕਰਾਇਆ। ਮੇਰੀ ਵੱਲੋਂ ਪੂਰੇ ਪਰਿਵਾਰ ਨੂੰ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਭਾਈ ਸਾਹਿਬ ਭਾਈ ਗੁਰਚੇਤਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਅਤੇ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਜੀ, ਹੁਣ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ 15 ਮਿੰਟਾਂ ਵਾਸਤੇ ਕਥਾ ਕਰਨਗੇ। ਉਹਨਾਂ ਤੋਂ ਉਪਰੰਤ ਭਾਈ ਜਤਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਜੋ ਵਿਦਿਆਰਥੀ ਹਨ, ਉਹ ਵੀ 10-15 ਮਿੰਟ ਵਾਸਤੇ ਕਥਾ ਸੰਗਤ ਨੂੰ ਸਰਵਣ ਕਰਾਉਣਗੇ ਜੀ। ਉਹਨਾਂ ਤੋਂ ਉਪਰੰਤ ਭਾਈ ਕਮਲਜੀਤ ਸਿੰਘ ਜੀ ਕਵਿਤਾ ਦੇ ਰੂਪ ਵਿੱਚ ਜੋੜੀ ਨੂੰ ਮਤਲਬ ਸਿੱਖਿਆ ਦੇਣਗੇ ਅਤੇ ਨਾਲੇ ਹੀ ਵਧਾਈਆਂ ਦੇਣਗੇ। ਅਤੇ ਸਾਡੇ ਕੋਲ 2-3 ਬੁਲਾਰੇ ਨੇ ਜੀ। ਭਾਈ ਸਾਹਿਬ ਭਾਈ ਸਰਵਣ ਸਿੰਘ ਜੀ, ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਵੀ ਬੱਚਿਆਂ ਨੂੰ ਆਉਣ ਕੇ ਸਟੇਜ ਤੋਂ ਆਸ਼ੀਰਵਾਦ ਦੇਣ। ਅਤੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਉਹ ਵੀ 5 ਮਿੰਟ ਵਾਸਤੇ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ। ਅਤੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜੰਡੀ, ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਉਹ ਵੀ ਸਟੇਜ 'ਤੇ ਆ ਜਾਣ, ਉਹ ਵੀ ਬੱਚਿਆਂ ਨੂੰ ਮਤਲਬ ਸਿੱਖਿਆ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਹੀ ਮਹੱਲਾ ਚੌਥਾ, ਹਰ ਪਹਿਲੜੀ ਲਾਮ ਪਰਵਿਰਤੀ, ਕਰਮ

0: ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸੁਖਟਨ ਵਿਖੇ ਦੋਵਾਂ ਪਰਿਵਾਰਾਂ ਤੇ ਸਾਬਕਾ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਧਾਲੀਵਾਲ, ਬੀਬੀ ਦਰਸ਼ਨ ਕੌਰ, ਤਿਨ੍ਹਾਂ ਦੇ ਸਪੁੱਤਰ ਕਾਕਾ ਜਗਤੇਸ਼ਵਰ ਸਿੰਘ, ਸਰਦਾਰ ਗੁਰਚੇਤਨ ਸਿੰਘ, ਬੀਬੀ ਸਪਿੰਦਰ ਕੌਰ ਔਰ ਤਿਨ੍ਹਾਂ ਦੀ ਬੇਟੀ ਗੁਰਮੀਨ ਕੌਰ ਦਾ ਸ਼ੁਭ ਆਨੰਦ ਕਾਰਜ, ਕਾਕਾ ਜਗਤੇਸ਼ਵਰ ਸਿੰਘ ਜੀ ਦੇ ਨਾਲ ਗੁਰਮਰਿਆਦਾ ਅਨੁਸਾਰ ਗੁਰੂ ਕਿਰਪਾ ਸਦਕਾ ਹੋਇਆ ਹੈ। ਸਵਾਉ ਦਾਸ ਦੇ ਮਨ ਦੀ ਇੱਛਾ ਸੀ ਸਮੇਂ ਦੇ ਅਨੁਸਾਰ 15 ਕੁ ਮਿੰਟ ਮਿਲੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ 15 ਤੋਂ ਵੱਧ ਲਾਉਣ ਦੀ। ਆਖੋ ਸਤਨਾਮ। ਤੋ ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਸੋ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਇਹ ਤਾਂ ਤੁਸੀਂ ਸਾਰੇ ਸੁਣਦੇ ਹੋ ਵੀ 15 ਮਿੰਟ ਮਿਲੇ ਜੀ, ਮੈਂ 14 ਮਿੰਟਾਂ 'ਚ ਸਮਾਪਤੀ ਕਰੂੰਗਾ, ਪਰ ਗੁਰੂ ਕਿਰਪਾ ਕਰੇ ਕਿਉਂਕਿ ਆਪਾਂ ਖੁਸ਼ੀ ਦੇ ਮਾਹੌਲ ਵਿੱਚ ਬੈਠੇ ਹੋਏ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕੋਈ ਰਾਗੀ ਸਿੰਘ ਨੂੰ ਕਹਿੰਦਾ ਬਾਬਾ ਜੀ ਤੁਸੀਂ ਕੀਰਤਨ ਕਰਨਾ ਬੰਦ ਕਰਤਾ, ਵੀ ਕੀ ਗੱਲ ਹੋ ਗਈ, ਵੀ ਇਹ ਕੰਮ ਵਧੀਆ ਨਹੀਂ। ਉਹ ਬੋਲਿਆ ਨਹੀਂ, ਬਾਬਾ ਜੀ ਕਿਉਂ ਛੱਡਤਾ ਕੀਰਤਨ ਕਰਨਾ? ਉਹ ਕਹਿੰਦਾ ਕਿਸੇ ਦੀ ਬਜ਼ੁਰਗ ਮਾਤਾ ਚੜ੍ਹਾਈ ਕਰ ਗਈ ਤੇ ਮੈਂ ਉੱਥੇ ਸ਼ਬਦ ਪੜ੍ਹਤਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਤੇ ਸਾਰੇ ਟੱਬਰ ਨੇ ਮੇਰੀ ਖੜਕੈਂਤੀ ਕੀਤੀ, ਸਾਰਿਆਂ ਨੇ ਕੁੱਟਿਆ। ਤੇ 10-20 ਮਿੰਟਾਂ ਬਾਅਦ ਮੈਨੂੰ ਪਤਾ ਚੱਲਿਆ ਵੀ ਸਾਰੇ ਟੱਬਰ ਨੇ ਜਿਹੜੀ ਬੇਬੇ ਚੜ੍ਹਾਈ ਕਰੀ ਸੀ, ਲੱਡੂਆਂ, ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਇੰਨੇ ਪਦਾਰਥ ਬਣਾਏ। ਤੇ ਮੈਂ ਪੁੱਛਿਆ ਵੀ ਆਹ ਕੀ ਗੱਲ ਹੋਈ? ਕਹਿੰਦੇ ਮਾਤਾ ਜੀ ਚੜ੍ਹਾਈ ਕਰੇ ਨਾ, ਇਹਨੂੰ ਵੱਡਿਆਂ ਕੀਤਾ। ਫਿਰ ਕਹਿੰਦੇ ਮੇਰੀ ਖੜਕੈਂਤੀ ਕਿਉਂ ਕਰੀ? ਆਖੋ ਸਤਨਾ, ਵੀ ਮੈਂ ਤੇ ਗੁਰਬਾਣੀ ਦਾ ਸ਼ਬਦ ਪੜ੍ਹਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜਦੋਂ ਕਿ ਉਸ ਸ਼ਬਦ ਦੇ ਅਖੀਰ ਵਿੱਚ ਆਉਂਦਾ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤਨਾ ਜਨਮ ਜਰਾ, ਉਹਦੇ ਵਿੱਚ ਤਾਂ ਮੌਤ ਦੀ ਗੱਲ ਆਉਂਦੀ ਹੈ ਲੱਖ ਖੁਸ਼ੀਆਂ ਵਾਲੇ ਸ਼ਬਦ ਵਿੱਚ। ਉਹ ਕਹਿੰਦਾ ਮੈਂ ਇਸ ਲਈ ਕੀਰਤਨ ਛੱਡ ਦਿੱਤਾ ਕਿ ਵੀ ਆਪ ਖੁਸ਼ੀ ਮਨਾਈ ਤਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ, ਪਰ ਜੇ ਮੈਂ ਗੁਰਬਾਣੀ ਦਾ ਸ਼ਬਦ ਪੜ੍ਹਿਆ ਤੇ ਫਿਰ ਉਹਨਾਂ ਨੇ ਮੈਨੂੰ ਕੁੱਟਿਆ ਪੂਰਾ ਧਰ ਕੇ। ਗੁਰੂ ਕਿਰਪਾ ਕਰੇ। ਸੋ ਆਓ, ਪਹਿਲੀ ਲਾਮ ਹੈ ਜਿਹੜੀ, ਉਹਦੀ ਮੈਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂ। ਮੈਂ ਸੋਚਦਾ ਸੀ ਉਹ ਕਿੰਨਾ ਦੇ ਮੁੰਡੇ ਦਾ ਵਿਆਹ ਹੋਊਗਾ, ਜਦੋਂ ਮੈਂ ਕਿਤੇ ਚਾਰੇ ਲਾਵਾਂ ਦੀ ਕਥਾ ਕਰੂੰਗਾ। ਗੁਰੂ ਕਿਰਪਾ ਕਰੇ ਤੁਹਾਡੇ ਵਿੱਚੋਂ ਕੋਈ ਨਹੀਂ, ਭਾਈ ਰਵਿੰਦਰ ਸਿੰਘ ਜੀ ਧਾਲੀਵਾਲ, ਉਹ ਭਚੰਗੀ, ਜਦੋਂ ਆਪਾਂ ਉਹਦਾ ਆਨੰਦ ਕਾਰਜ ਕਰਾਂਗੇ ਨਾ, ਉਦੋਂ ਫਿਰ ਚਾਰੇ ਲਾਵਾਂ ਦੀ ਆਪਾਂ ਕਥਾ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਸਮੇਂ ਦੀ ਨਜਾਗਤ ਵੀ ਹੈ, ਸਾਰੇ ਪਿੱਛੇ ਬੈਠੇ ਸੋਚਦੇ ਵੀ ਹੋਣਗੇ ਵੀ ਇਹ ਹੁਣ ਹਟਣ 'ਚ ਹੀ ਨਹੀਂ ਆਉਂਦਾ। ਤੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਰ ਪਹਿਲੜੀ ਲਾਮ ਪਰਵਿਰਤੀ। ਪਰਵਿਰਤੀ ਦਾ ਮਤਲਬ ਹੁੰਦਾ ਪ੍ਰਵੇਸ਼ ਕਰ ਜਾਣਾ। ਜੇ ਆਪਾਂ ਇਹਦੇ ਬਾਹਰਲੇ ਅਰਥ ਕਰੀਏ, ਅੱਜ ਤੋਂ ਬਾਅਦ ਬੱਚੇ ਬੱਚੀ ਦਾ ਆਨੰਦ ਕਾਰਜ ਹੋਇਆ ਤੇ ਅੱਜ ਤੋਂ ਬਾਅਦ ਇਹਨਾਂ ਦੇ ਉੱਪਰ ਇੱਕ ਸਮਾਜਿਕ ਜ਼ਿੰਮੇਵਾਰੀ ਪੈ ਗਈ ਹੈ, ਤੇ ਜ਼ਿੰਮੇਵਾਰੀ ਤੇ ਪਹਿਲਾਂ ਹੀ ਇਹ ਬੱਚਾ ਬਹੁਤ ਸਮਝਦਾ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਪਰ ਇਹ ਇੱਕ ਵਿਆਹ ਆਨੰਦ ਕਾਰਜ, ਇਹ ਸਾਡੇ ਉੱਪਰ ਬੜੀ ਵੱਡੀ ਇੱਕ ਜ਼ਿੰਮੇਵਾਰੀ ਗੁਰੂ ਨੇ ਲਾਈ ਹੈ। ਤੇ ਜਨਮ ਤੋਂ ਲੈ ਕੇ ਜਿੰਨਾ ਚਿਰ ਧੀ ਪੁੱਤਰ ਦਾ ਆਨੰਦ ਕਾਰਜ ਨਹੀਂ ਹੁੰਦਾ ਤੇ ਉਹਨਾਂ ਚਿਰ ਮਾਤਾ ਪਿਤਾ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਵਿਆਹ ਆਨੰਦ ਕਾਰਜ ਤੱਕ ਉਹ ਪੂਰਾ ਪਰਪੱਕ ਪ੍ਰੇਰ ਕਰ ਦਿੰਦੇ ਨੇ ਕਿ ਇਹ ਇਸ ਵਿਆਹ ਕਾਰਜ ਦੇ ਵਿੱਚ ਪੂਰੇ ਸਾਵਧਾਨ ਹੋ ਜਾਣ। ਮਹਾਰਾਜ ਕਹਿੰਦੇ ਹਰ ਪਹਿਲੜੀ ਲਾਮ, ਕਿਉਂਕਿ ਮਹਾਰਾਜ ਨੇ ਇਸ ਰਾਗ ਤੋਂ ਪਹਿਲਾਂ ਇਸੇ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਚੱਜੀ ਫਿਰ ਸੁਚੱਜੀ, ਮੰਝ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਸੋ ਰਾਵਣ ਜਾਓ ਜੀਓ, ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੈ ਤੇਰਾ ਨਾਓ ਜੀਓ। ਅਰਥ ਬੜੇ ਸੁਖੈ ਨੇ। ਮਹਾਰਾਜ ਇੱਕ ਜੀਵ ਰੂਪ ਇਸਤਰੀ ਦੇ ਰੂਪ ਦੇ ਵਿੱਚ ਪਤੀ ਰੂਪ ਪਰਮਾਤਮਾ ਨੂੰ ਬੇਨਤੀ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ, ਡੋਸੜੇ ਦਾ ਅਰਥ ਹੁੰਦਾ ਮੇਰੇ ਵਿੱਚ ਬਹੁਤ ਕੋਝੇ ਔਗਣ ਨੇ ਤੇ ਮੈਂ ਤੇਰੇ ਤੱਕ ਕਿਵੇਂ ਪਹੁੰਚ ਸਕਦੀ ਹਾਂ। ਮੰਝ ਕੁਚੱਜੀ ਅਮਾਵਣ ਡੋਸੜੇ, ਅਮਾਵਣ ਤੇਰੇ ਵਿੱਚ ਮੈਂ ਕਿੱਦਾਂ ਸਮਾ ਸਕਦੀ ਹਾਂ। ਮੰਝ ਕੁਚੱਜੀ ਅਮਾਵਣ ਡੋਸੜੇ ਹਉ ਕਿਉਂ ਸਹੁ ਰਾਵਣ ਜੀ ਜਾਏ ਜੀਓ। ਮੈਂ ਪਤੀ ਰੂਪ ਪਰਮਾਤਮਾ ਦੀ ਸੇਜਾ ਨੂੰ ਕਿਵੇਂ ਮਾਣ ਸਕਦੀ ਹਾਂ, ਕਿਉਂਕਿ ਉੱਥੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਅਰਥ ਇਹੀ ਨੇ ਕਿ ਉਸ ਵਾਹਿਗੁਰੂ ਦੀਆਂ ਤਾਂ ਵਹੁਟੀਆਂ ਹੀ ਬਹੁਤ ਨੇ। ਹੁਣ ਸੁਣਨ ਨੂੰ ਤੁਹਾਨੂੰ ਓਪਰਾ ਜਿਹਾ ਲੱਗਦਾ ਹੋਣਾ, ਕਈ ਦਫ਼ਾ ਸੋਚੀਦਾ ਮਹਾਰਾਜ ਤੇਰੀ ਇੰਨੀ ਅਗੰਮੀ ਬਾਣੀ ਹੈ, ਇਹੋ ਜਿਹੇ ਸ਼ਬਦ ਨੇ ਜਿਹੜੇ ਕਦੇ ਆਪਾਂ ਕਥਾ ਰੂਪ ਵਿੱਚ, ਪਾਠ ਰੂਪ ਵਿੱਚ, ਕੀਰਤਨ ਰੂਪ ਦੇ ਵਿੱਚ ਆਪਾਂ ਸੁਣ ਨਹੀਂ ਸਕੇ, ਆਪਾਂ ਇੰਨੇ ਬਿਜ਼ੀ ਸਾਂ। ਮਹਾਰਾਜ ਕਹਿੰਦੇ ਮੰਝ ਕੁਚੱਜੀ ਅਮਾਵੜ ਡੋਸੜੇ ਹਉ ਕਿਉਂ ਸੋ ਰਾਵਣ ਜਾਓ ਜੀਓ। ਇੱਕ ਦੂ ਇੱਕ ਚੜ੍ਹਦੀਆਂ ਪਰਮਾਤਮਾ ਜੀਓ, ਜਿਹੜੀਆਂ ਤੇਰੀਆਂ ਜੀਵ ਰੂਪ ਆਤਮਾਵਾਂ ਇਸਤਰੀਆਂ ਹਨ, ਪਤਨੀਆਂ ਹਨ, ਉਹ ਤਾਂ ਇੱਕ ਤੋਂ ਇੱਕ ਵੀ ਸੋਹਣੀਆਂ ਨੇ, ਭਾਵ ਇੱਕ ਤੋਂ ਇੱਕ ਸੋਹਣੀਆਂ ਨੇ, ਸੋਹਣੀਆਂ ਤੋਂ ਭਾਵ ਉਹ ਤੇਰੇ ਵਿੱਚ ਇੱਕਮਿਕ ਹੋਈਆਂ ਨੇ, ਮੈਂ ਤਾਂ ਉਹਨਾਂ ਦੇ ਬਰਾਬਰ ਕੱਖ ਵੀ ਨਹੀਂ ਹਾਂ, ਮੇਰੇ ਵਿੱਚ ਤਾਂ ਬਹੁਤ ਜ਼ਿਆਦਾ ਔਗਣ ਨੇ। ਤੇ ਔਗਣ ਨਹੀਂ, ਡੋਸੜੇ ਦਾ ਮਤਲਬ ਕੋਝੇ ਔਗਣ ਨੇ। ਮੰਝ ਕੁਚੱਜੀ ਅਮਾਵੜ ਡੋਸੜੇ ਹਉ ਕਿਉਂ ਸੋ ਰਾਵਣ ਜਾਓ ਜੀਓ। ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣੈ ਤੇਰਾ ਨਾਉ ਜੀਓ। ਹੇ ਪਰਮਾਤਮਾ, ਇਹ ਤੇ ਗਿਣਤੀ ਨਹੀਂ ਹੋ ਸਕਦੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਹਿਲੇ ਬਚਨ ਨੇ ਕੁਚੱਜੀ, ਕੁਚੱਜਪੁਣਾ ਦੂਰ ਹੋਇਆ ਤੇ ਜੀਵਨ ਵਿੱਚ ਆ ਗਿਆ ਸੁਚੱਜਪੁਣਾ। ਤੇ ਜਦੋਂ ਸੁਚੱਜਪੁਣਾ ਆ ਗਿਆ ਤੇ ਫਿਰ ਉਸ ਤੋਂ ਬਾਅਦ ਕਿਰਪਾ ਹੋਈ। ਮਹਾਰਾਜ ਕਹਿੰਦੇ ਗੁਣਵੰਤੀ, ਗੁਣਾਂ ਦੇ ਸਹਿਤ। ਉਸ ਤੋਂ ਉਪਰੰਤ ਮਹਾਰਾਜ ਨੇ ਕਿਰਪਾ ਕੀਤੀ, ਫਿਰ ਸੂਹੀ ਰਾਗ ਦੇ ਇਹ ਚਾਰ ਸ਼ਬਦ ਸ਼ੰਤ ਨੇ ਤੇ ਜਿਨ੍ਹਾਂ ਨੂੰ ਮੈਂ ਪਹਿਲਾਂ ਅਰਜ਼ ਕੀਤੀ, ਪੰਥ ਲਾਵਾਂ ਦੇ ਰੂਪ ਦੇ ਵਿੱਚ ਇਹਨੂੰ ਪ੍ਰਮਾਣਗੀ ਦਿੰਦਾ। ਤੇ ਪਹਿਲੀ ਲਾਮ ਵਿੱਚ ਸਤਿਗੁਰੂ ਜੀ ਕਹਿੰਦੇ ਹਰ ਪਹਿਲੜੀ ਲਾਮ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੱਖਰ ਦੇ ਅਖੀਰ ਵਿੱਚ ੜਾੜਾ ਲੱਗ ਜੇ, ਉਹਦਾ ਅਰਥ ਬਣ ਜਾਂਦਾ ਸੋਹਣਾ, ਸੁਹੱਪਣ। ਜਿੱਦਾਂ ਬਾਣੀ ਵਿੱਚ ਬਚਨ ਆਉਂਦੇ ਨੇ, ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਸਿੱਖੜੇ ਦਾ ਮਤਲਬ ਹੁੰਦਾ ਪਿਆਰਾ ਸਿੱਖ। ਇਸ ਲਈ ਮਹਾਰਾਜ ਨੇ ਇਹ ਜਿਹੜੇ ਚਾਰ ਸ਼ਬਦ ਨੇ ਤੇ ਇਹਦੇ ਹਰ ਇੱਕ ਸ਼ਬਦ ਦੇ ਪਹਿਲਾਂ ਹੀ ਲਿਖ ਦਿੱਤਾ, ਪਹਿਲੜੀ ਲਾਮ, ਦੂਜੜੀ ਲਾਮ, ਤੀਜੜੀ, ਚੌਥੜੀ, ਕਿਉਂਕਿ ਇਹ ਚਾਰੇ ਜਿਹੜੀਆਂ ਲਾਵਾਂ ਨੇ, ਪਹਿਲੀ ਲਾਮ ਮਨੁੱਖ ਨੂੰ ਇਹ ਸਮਝਾਉਂਦੀ ਹੈ ਕਿ ਤੂੰ ਆਪਣੇ ਕਰਮ ਤੇ ਧਰਮ ਵਿੱਚ ਪੱਕਿਆਂ ਰਹਿਣਾ ਹੈ। ਹਰ ਪਹਿਲੜੀ ਲਾਮ ਪਰ ਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਪਰ ਗੁਰਬਾਣੀ ਤਾਂ ਵੇਦਾਂ ਨੂੰ ਮੰਨਦੀ ਕੋਈ ਨਹੀਂ। ਹੁਣ ਆਪਾਂ ਟੀਕਾਕਾਰਾਂ ਨੇ ਅਰਥ ਆਪਣੀ ਮਤ ਮੁਤਾਬਕ ਲਿਖੇ ਨੇ, ਪਰ ਮੈਨੂੰ ਜਿਨੀ ਗੁਰੂ ਸਾਹਿਬ ਨੇ ਸੋਝੀ ਬਖਸ਼ੀ, ਗੁਰੂ ਸਾਹਿਬ ਜੀ ਕਦੇ ਵੀ ਨਹੀਂ ਕਹਿੰਦੇ ਕਿ ਤੁਸੀਂ ਬ੍ਰਹਮੇ ਦੀ ਉਸਤਤ ਕਰੋ। ਉਹ ਤੇ ਗੌਤਮ ਨਾਰ ਅਹੱਲਿਆ ਇਸਤਰੀ ਤਿਸ ਦੇਖ, ਇੰਦਰ ਲੁਭਾਇਆ, ਕਿੰਨੀਆਂ ਉਦਾਹਰਨਾਂ ਨੇ। ਇੱਥੇ ਇਉਂ ਜਾਪਦਾ, ਅਰਥ ਇਹ ਬਣਦੇ ਨੇ, ਜੇ ਤੁਸੀਂ ਅਧਿਆਤਮਕ ਤੌਰ ਤੇ ਦੇਖੋ ਬਾਣੀ ਬ੍ਰਹਮਾ, ਬ੍ਰਹਮਾ ਦਾ ਮਤਲਬ ਕੀ ਹੈ? ਪਰਮਾਤਮਾ। ਬਾਹਰਲੀ ਅਰਥ ਆਪਾਂ ਕਰਦੇ ਹਾਂ ਕਿ ਬਾਣੀ ਹੀ ਬ੍ਰਹਮਾ ਹੈ, ਬਾਣੀ ਹੀ ਵੇਦ ਹੈ, ਪਰ ਗੁਰਬਾਣੀ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੀ ਕੋਈ ਨਹੀਂ ਹੈ। ਇੱਕ ਪਾਸੇ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਇਹਦਾ ਮਤਲਬ ਬਾਣੀ ਬ੍ਰਹਮਾ ਵੀ, ਬਾਣੀ ਹੀ ਬ੍ਰਹਮ ਹੈ ਤੇ ਵੇਦ ਦਾ ਮਤਲਬ ਆ ਗਿਆਨ। ਬਾਣੀ ਹੀ ਬ੍ਰਹਮ ਹੈ ਤੇ ਬਾਣੀ ਹੀ ਗਿਆਨ ਹੈ, ਤੇ ਧਰਮ ਦ੍ਰਿੜੋ, ਇਸ ਪਰਮਾਤਮਾ ਦੇ ਬ੍ਰਹਮ ਗਿਆਨ ਨੂੰ ਬੰਦਿਆ ਤੂੰ ਆਪਣੇ ਹਿਰਦੇ ਰੂਪ ਘਰ ਵਿੱਚ ਦ੍ਰਿੜ ਪ੍ਰਪੱਕ ਕਰ ਲੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਪਾਪ ਕੀ ਹੈ? ਭਾਵ ਜਿਹੜੀ ਤੇਰੀ ਮਾੜੀ ਖੋਟੀ ਬਿਰਤੀ ਹੈ, ਤਜਾਇਆ ਉਹਨੂੰ ਜੀਵਨ ਵਿੱਚੋਂ ਕੱਢ ਦੇ, ਕਿਉਂਕਿ ਇਹ ਜੀਵ ਰੂਪ ਆਤਮਾ ਦੀ ਪਰਮਾਤਮਾ ਨਾਲ ਪਹਿਲੀ ਲਾਮ ਹੈ ਪਰ ਬਿਰਤੀ, ਉਹਦੇ ਵਿੱਚ ਪ੍ਰਵੇਸ਼ ਹੋ ਜਾਣਾ। ਤੋ ਮਹਾਰਾਜ ਕਹਿੰਦੇ ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਧਰਮ ਦ੍ਰਿੜੋ, ਆਪਣੇ ਹਿਰਦੇ ਰੂਪ ਘਰ ਵਿੱਚ ਧਰਮ ਤੇ ਕਰਮ ਨੂੰ ਦ੍ਰਿੜ ਪ੍ਰਪੱਕ ਕਰ ਲੈ ਤੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ। ਸਿਮਰਤ ਨਾਮ ਦ੍ਰਿੜਾਇਆ, ਆਪਣੇ ਹਿਰਦੇ ਰੂਪ ਘਰ ਵਿੱਚ ਸਿਮਰਤ ਭਾਵ ਉਹਨੂੰ ਯਾਦ ਕਰ, ਉਹਨੂੰ ਦ੍ਰਿੜ ਕਰ। ਸਤਿਗੁਰ ਗੁਰ ਪੂਰਾਇਆ ਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਉਸ ਪੂਰਨ ਗੁਰੂ ਦੀ ਆਰਾਧਨਾ ਕਰਨ ਕਰਕੇ ਜੀਵਨ ਵਿੱਚੋਂ ਕਿਲ ਵਿਖ ਭਾਵ, ਬੱਜਰ ਤੋਂ ਬੱਜਰ ਪਾਪ ਨੇ ਜਿਹੜੇ, ਉਹ ਸਾਰੇ ਨਾਸ ਹੋ ਜਾਂਦੇ ਨੇ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜੀਵਨ ਦੇ ਵਿੱਚ ਆਨੰਦ, ਜੋ ਉਹ ਵੱਡੇ ਭਾਗਾਂ ਵਾਲੀਆਂ ਹਨ ਜੀਵ ਰੂਪ ਆਤਮਾਵਾਂ ਇਸਤਰੀਆਂ, ਜਿਨ੍ਹਾਂ ਦੇ ਜੀਵਨ ਦੇ ਵਿੱਚ ਸਹਿਜ ਆਨੰਦ, ਕਿਉਂਕਿ ਚਾਰ ਲਾਵਾਂ ਨੂੰ ਜੇ ਸੰਖੇਪ ਰੂਪ ਵਿੱਚ ਪੜ੍ਹੀਏ, ਪਹਿਲੀ ਲਾਮ ਦੇ ਵਿੱਚ ਹੈ ਕਰਮ ਤੇ ਧਰਮ ਨੂੰ ਦ੍ਰਿੜ ਕਰਨਾ। ਦੂਜੀ ਲਾਮ ਦੇ ਵਿੱਚ ਮਹਾਰਾਜ ਕਹਿੰਦੇ ਉਸ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਤੇ ਤੀਜੀ ਦੇ ਵਿੱਚ ਮਹਾਰਾਜ ਕਹਿੰਦੇ ਮਨ ਚਾਉ ਭਇਆ, ਮਨ ਵਿੱਚ ਚਾਅ ਪੈਦਾ ਹੁੰਦਾ ਹੈ। ਤੇ ਅਖੀਰਲੀ ਲਾਮ ਦੇ ਵਿੱਚ ਮਹਾਰਾਜ ਕਹਿੰਦੇ ਨੇ ਮਨ ਦੇ ਵਿੱਚ ਸਹਿਜ ਆ ਜਾਂਦਾ ਹੈ, ਕਿਉਂਕਿ ਜੀਵ ਰੂਪ ਆਤਮਾ ਇਹਨਾਂ ਚਾਰ ਪੜਾਵਾਂ ਦੇ ਵਿੱਚੋਂ ਦੀ ਲੰਘਦੀ ਲੰਘਦੀ ਪਰਮਾਤਮਾ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਮਹਾਰਾਜ ਕਹਿੰਦੇ ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮਿੱਠਾ ਲਾਇਆ। ਉਹ ਵੱਡਿਆਂ ਭਾਗਾਂ ਵਾਲੀਆਂ ਨੇ ਮਿੱਠਾ ਲਾਇਆ, ਭਾਵ ਹੁਣ ਗੁਰੂ ਦਾ ਬਚਨ ਬੜਾ ਚੰਗਾ ਲੱਗਦਾ ਹੈ। ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ, ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਜੀਵ ਰੂਪ ਆਤਮਾ ਦੀ ਪਰਮਾਤਮਾ ਦੇ ਨਾਲ ਜਿਹੜੀ ਪਹਿਲੀ ਲਾਮ ਹੈ ਉਹ ਆਰੰਭ ਹੋ ਗਈ ਹੈ। ਗੁਰੂ ਕਿਰਪਾ ਕਰੇ, ਮਿਹਰ ਕਰੇ, ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸੋ ਸਰਦਾਰ ਰਵਿੰਦਰ ਸਿੰਘ ਜੀ ਧਾਲੀਵਾਲ ਅਤੇ ਸਰਦਾਰ ਗੁਰਚੇਤਨ ਸਿੰਘ ਜੀ, ਸੋ ਇਸ ਸਥਾਨ ਤੇ ਬੜੇ ਲੰਮੇ ਸਮੇਂ ਤੋਂ ਦੋਵੇਂ ਪਰਿਵਾਰ ਗੁਰੂ ਘਰ ਵਿੱਚ ਹਰ ਇੱਕ ਕਾਰਜਾਂ ਦੇ ਵਿੱਚ ਤਤਪਰ ਰਹਿ ਕੇ ਸੇਵਾਵਾਂ ਕਰ ਰਹੇ ਹਨ। ਸੋ ਮੈਂ ਭਾਈ ਜਗਤੇਸ਼ਵਰ ਸਿੰਘ, ਬੜਾ ਪਿਆਰਾ ਬੀਬਾ ਬੱਚਾ, ਇਹ ਪਹਿਲਾਂ ਇਹਦੇ ਨਾਲ ਨਹੀਂ ਸੀ ਮੇਰੀ ਮੁਲਾਕਾਤ ਹੋਈ, ਜਿਵੇਂ ਜਿਵੇਂ ਰੋਜ਼ ਆਉਂਦੇ ਸਨ ਨਾ ਦੋਵੇਂ ਬੱਚੇ, ਉਦੋਂ ਪਤਾ ਚੱਲਿਆ ਵੀ ਬਾਣੀ ਨਾਲ ਜੁੜੇ ਹੋਏ ਨੇ, ਬਾਣੀ ਪੜ੍ਹਦੇ ਨੇ। ਪਰ ਮੈਨੂੰ ਇੱਕ ਗੱਲ ਕਹੀ ਸੀ, ਮੈਂ ਪਰੌਂਠੇ ਖਾ ਕੇ ਆਈ, ਬਾਪੂ ਦਾ ਪਤਾ ਕੋਈ ਨਹੀਂ ਵੀ 5 ਵਜਾ ਦੇ ਹੱਖੋ ਸਤਨਾ। ਕਹਿੰਦਾ ਜੀ ਕੋਈ ਗੱਲ ਨਹੀਂ, ਇੰਨਾ ਕੁ ਅਭਿਆਸ ਅਜੇ ਹੈਗਾ ਹੈ। ਸੋ ਸਤਿਗੁਰਾਂ ਨੇ ਕਿਰਪਾ ਕੀਤੀ, ਦੋਵੇਂ ਬੱਚੇ ਬੜੇ ਪਿਆਰ ਦੇ ਨਾਲ, ਬੜੀ ਸਹਿਨਸ਼ੀਲਤਾ ਧੀਰਜਤਾ ਦੇ ਨਾਲ ਬੈਠੇ ਹਨ। ਗੁਰੂ ਕਿਰਪਾ ਕਰੇ ਜੀ। ਸੋ ਦਾਸ ਦੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਾਡੇ ਗੁਰੂ ਘਰ ਦੇ ਗੁਰਸੇਵਕ ਸਿੰਘ ਜੀ ਹੈੱਡ ਗ੍ਰੰਥੀ ਉਹਨਾਂ ਦਾ। ਮੈਂ ਇਸ ਪ੍ਰੋਗਰਾਮ ਨੂੰ ਅੱਗੇ ਚੱਲਣ ਵਾਸਤੇ, ਤੋੜਨ ਵਾਸਤੇ ਸਭ ਤੋਂ ਪਹਿਲਾਂ ਗੁਰੂ ਦੀ ਹਜ਼ੂਰੀ ਵਿੱਚ ਸੱਜ ਬੈਠੀ ਸਮੂਹ ਸੰਗਤ ਜੀ ਅਤੇ ਗੁਰਮੁਖ ਵਿਆਹਣ ਆਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ ਤੇ ਨਾਲ ਵਿਆਹ ਹੋਵਾ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਦੋਵੇਂ ਸਾਡੇ ਬੱਚੇ ਜਗਤੇਸ਼ਵਰ ਸਿੰਘ ਤੇ ਸਾਡੀ ਬੱਚੀ ਗੁਰਮੀਨ ਕੌਰ। ਜਗਤੇਸ਼ਵਰ ਸਿੰਘ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਦੇ ਸਪੁੱਤਰ, ਬੀਬੀ ਜੀ ਭੈਣ ਦਰਸ਼ਨ ਕੌਰ ਦੇ ਸਪੁੱਤਰ, ਜਿਨ੍ਹਾਂ ਨੇ ਅੱਜ ਸੱਜ ਕੇ ਗੁਰੂ ਕੀ ਸੰਗਤ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਦੇ ਆਨੰਦ ਕਾਰ ਦੀ ਰਸਮ ਨੂੰ ਪੂਰੀਆਂ ਕੀਤਾ, ਤੇ ਨਾਲ ਗੁਰਮੀਨ ਕੌਰ ਸਾਡੀ ਬੱਚੀ, ਭਾਈ ਸਾਹਿਬ ਭਾਈ ਗੁਰਚੇਤਨ ਸਿੰਘ ਦੀ ਸਪੁੱਤਰੀ ਤੇ ਬੀਬੀ ਸੁਪਿੰਦਰ ਕੌਰ ਜੀ ਦੀ ਸਪੁੱਤਰੀ। ਇਹ ਗੁਣ ਅੱਜ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਵੀ ਸਾਡਾ ਵਿਆਹ ਦਾ ਰਸਮ ਇਸ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਆਓ ਸਭ ਤੋਂ ਪਹਿਲਾਂ ਇਹਨਾਂ ਦੋਵਾਂ ਪਰਿਵਾਰਾਂ ਦੀ ਖੁਸ਼ੀ ਵਿੱਚ ਰਲ ਕੇ ਬੈਠੀ ਹੈ, ਜੋ ਕਿ ਅਣਥਕ ਮਿਹਨਤ ਕਰਦੇ ਨੇ ਗੁਰੂ ਦੀ ਸੇਵਾ ਵਾਸਤੇ। ਗੁਰੂ ਘਰ ਗਦਰੀ ਬਾਬਿਆਂ ਦੇ ਹਥਿਆਤਮਿਕ ਸਥਾਨ, ਜਿਸ ਵਿੱਚ ਗੁਰਚੇਤਨ ਸਿੰਘ ਹੋਣੀ ਅਣਥਕ ਸੇਵਾ ਕਰ ਰਹੇ ਨੇ, ਲਗਾਤਾਰ ਜ਼ਰੂਰ ਦੇਖਦੇ ਹਾਂ। ਤੇ ਭਾਈ ਰਵਿੰਦਰ ਸਿੰਘ ਹੋਣੀ, ਉਹ ਹੀ ਪਿਛਲੇ ਪ੍ਰਧਾਨ ਰਹਿ ਚੁੱਕੇ ਨੇ ਤੇ ਲਗਾਤਾਰ ਸੇਵਾ ਕਰਦੇ ਨੇ, ਤੇ ਜਿਹੜਾ ਨਾਰਾ ਗਜਾਇਆ ਭਾਈ ਲਵਲਾ ਭਾਜੀ ਹੋਣਾ ਨੇ, ਬੜੀ ਖੁਸ਼ੀ ਹੋਈ ਹੈ। ਇੱਕ ਪਰਵਾਇਤੀ ਸਾਡੇ ਨਾਰੇ ਜਕਾਰੇ ਤੇ ਦੂਜਾ ਖਾਲਿਸਤਾਨ ਹੈ, ਉਹਦੇ ਪ੍ਰਤੀ ਗੱਜ ਕੇ ਜਕਾਰਾ ਛੱਡਿਆ। ਤੇ ਜਿਹੜਾ ਝੰਡਾ ਬਾਹਰ ਲੱਗਾ ਉਹ ਭਾਈ ਰਵਿੰਦਰ ਸਿੰਘ ਹੋਣੀ ਸਮੂਹ ਸੰਗਤਾਂ ਦੇ ਨਾਲ ਰੱਜ ਕੇ ਰਲ ਕੇ ਲਾਇਆ। ਮੈਂ ਬਹੁਤਾ ਟਾਈਮ ਨਾ ਲਵਾਂ, ਮੈਂ ਇਸ ਤੋਂ ਅੱਗੇ ਚੱਲਦਿਆਂ ਪਹਿਲਾਂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਓਂਕਾਰ ਸਿੰਘ ਬਾਬਾ ਜੀ ਉਹਨਾਂ ਨੇ ਬੜਾ ਰਸ ਭਰਿਆ ਕੀਰਤਨ ਕੀਤਾ, ਬੜਾ ਆਨੰਦ ਆਇਆ। ਅਤੇ ਗੁਰਸੇਵਕ ਸੋਹਣਾ ਕਦਾ ਕੀਤੀ ਨੇ, ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਪਹਿਲੀ ਲਾਂ ਦਾ ਅਰਥ ਸਾਨੂੰ ਦੱਸਿਆ ਸੰਖੇਪ ਰੂਪ ਵਿੱਚ। ਮੈਂ ਬੇਨਤੀ ਕਰੂੰਗਾ ਕਿ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਜੋ ਟਲੇਰੀ ਤੋਂ ਆਏ ਨੇ, ਵਿਦਿਆਰਥੀ ਦਮਦਮੀ ਟਕਸਾਲ, ਜਿਨ੍ਹਾਂ ਨੇ ਅੱਜ ਤੱਕ ਸਾਡੀ ਰਹਿਨਮਾਈ ਕੀਤੀ ਅਤੇ ਗਾਹਾਂ ਵੀ ਕਰ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਸ਼ਬਦਾਂ ਨਾਲ ਬੱਚੀ ਅਤੇ ਬੱਚੇ ਨੂੰ ਸਿੱਖਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਤੂ ਕਹਿ ਨ ਸਕਤ ਕੇਹ। ਚਲ ਮੂਰਤਿ ਅਨਭਉ ਪ੍ਰਕਾਸ ਅਮੈ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤਿਰ ਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਾਵਣ ਕਰਮ ਨਾਮ ਵਰਣਤ ਸੁਮਤ ਸੱਜਣ ਸੱਚਾ

ਹੀ ਹੈ ਸਭਨਾ ਦਾ ਵੇਸਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਕੀ ਸਾਜੀ ਤੇ ਨਵਾਜੀ। ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਵੱਡੀ ਭਾਰੀ ਅਪਾਰ ਬਖਸ਼ਿਸ਼ ਕਿਰਪਾ ਰਹਿਮਨ ਦਾ ਸਦਕਾ, ਜੋ ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਰਵਿੰਦਰ ਸਿੰਘ ਜੀ, ਬੀਬੀ ਦਰਸ਼ਨ ਕੌਰ, ਉਹਨਾਂ ਦੇ ਸਪੁੱਤਰ ਜਗਤੇਸ਼ਵਰ ਸਿੰਘ, ਬੀਬੀ ਗੁਰਮੀਨ ਕੌਰ ਦਾ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹੋਇਆ ਹੈ। ਸਮੁੱਚੇ ਪਰਿਵਾਰ ਨੂੰ, ਬੱਚੀ ਤੇ ਬੱਚੇ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਆਪ ਜੀ ਮਿਹਰ ਭਰਿਆ ਹੱਥ ਰੱਖ ਕਰਕੇ ਇਹਨਾਂ ਦਾ ਗ੍ਰਹਿਸਥੀ ਜੀਵਨ, ਜੋ ਗ੍ਰਹਿਸਥੀ ਜੀਵਨ ਦੇ ਫਰਜ਼ ਹਨ, ਉਹਨਾਂ ਨੂੰ ਨਿਭਾਉਂਦਿਆਂ ਹੋਇਆਂ ਸੁੱਖ ਆਨੰਦ ਦੇ ਨਾਲ ਸਤਿਗੁਰੂ ਮਹਾਰਾਜ ਜੀ ਬਤੀਤ ਕਰਾਉਣ। ਭਾਈ ਗੁਰਦਾਸ ਜੀ, ਜੋ ਗੁਰਬਾਣੀ ਦੀ ਪੂੰਜੀ ਹਨ, ਜੀ ਤੋਂ ਬਿਨਾਂ ਗੁਰਬਾਣੀ ਦੇ ਅਰਥ ਨਹੀਂ ਖੁੱਲ੍ਹਦੇ। ਭਾਈ ਗੁਰਦਾਸ ਜੀ ਨੂੰ ਕਿਸੇ ਨੇ ਪੁੱਛਿਆ, ਕੋਈ ਸੰਨਿਆਸੀ ਹੈ, ਕੋਈ ਵੈਰਾਗੀ ਹੈ, ਕੋਈ ਬ੍ਰਹਮਚਾਰੀ ਹੈ, ਪਰ ਸਾਰਿਆਂ ਦੇ ਵਿੱਚੋਂ ਸ੍ਰੇਸ਼ਟ ਕੌਣ ਹੈ? ਭਾਈ ਗੁਰਦਾਸ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਇਹ ਜ਼ਿਕਰ ਕੀਤਾ ਹੈ। ਉਹਨਾਂ ਨੇ ਕੁਝ ਉਦਾਹਰਣਾਂ ਦਿੱਤੀਆਂ ਹਨ। ਪਹਿਲੀ ਉਦਾਹਰਣ ਉਹਨਾਂ ਨੇ ਦਿੱਤੀ ਹੈ, ਜਿਸ ਪ੍ਰਕਾਰ ਸਰੋਵਰ ਹਨ, ਨਦੀਆਂ ਨਾਲੇ ਹਨ, ਤੇ ਗੁਰਮੁਖ ਪਿਆਰਿਓ ਨਦੀਆਂ ਤੋਂ ਬਾਅਦ ਸਾਗਰ ਹਨ, ਉਹਨਾਂ ਤੋਂ ਬਾਅਦ ਸਮੁੰਦਰ ਹੈ, ਪਰ ਇਹਨਾਂ ਸਾਰਿਆਂ ਦੇ ਨਾਲੋਂ ਜਿਹੜੀ ਸ੍ਰੇਸ਼ਟਾਈ ਹੈ ਉਹ ਸਮੁੰਦਰ ਨੂੰ ਹੈ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸਮੇਰ ਵੱਡੋ, ਜਗਤ ਬਖਾਣ ਹੈ। ਇਹ ਜਗਤ ਦੇ ਵਿੱਚ ਬਖਿਆਣ ਹੈ, ਪ੍ਰਗਟ ਹਨ ਇਹ ਚੀਜ਼ਾਂ ਕਿ ਨਦੀਆਂ ਨਾਲਿਆਂ ਦੇ ਨਾਲੋਂ ਸਮੁੰਦਰ ਨੂੰ ਵਡਿਆਈ ਹੈ। ਤੇ ਇਸੇ ਪ੍ਰਕਾਰ ਤੇ ਗੁਰਮੁਖ ਪਿਆਰੋ ਜਿਹੜੇ ਪਰਬਤ ਹਨ, ਪਰਬਤ ਦੇ ਸਾਰੇ ਜਿੰਨੇ ਗੁਰਮੁਖ ਪਿਆਰੋ ਪਹਾੜ ਹਨ, ਉਹਨਾਂ ਸਾਰੇ ਪਹਾੜਾਂ ਦੇ ਵਿੱਚੋਂ ਜਿਹੜਾ ਸੁਮੇਰ ਪਰਬਤ ਹੈ ਉਸ ਨੂੰ ਵਡਿਆਈ ਹੈ। ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰ ਦੂਲ। ਕਹਿੰਦੇ ਭਾਈ, ਜਿਸ ਪ੍ਰਕਾਰ ਪੰਛੀਆਂ ਦੇ ਵਿੱਚ ਜਿਹੜਾ ਹੰਸ ਹੈ ਉਸ ਨੂੰ ਵਡਿਆਈ ਹੈ, ਹੰਸਾਂ ਹੀਰੇ ਮੋਤੀ ਚੁਗਣਾ, ਬਗ ਡੱਡਾਂ ਪਾਲਣ ਜਾਈ। ਭਾਵੇਂ ਗੁਰਮੁਖ ਪਿਆਰੇ ਬਗਲੇ ਵੀ ਹਨ, ਪਰ ਹੰਸ ਵਰਗੀ ਰੀਸ ਬਗਲੇ ਨਹੀਂ ਕਰ ਸਕਦੇ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਇਹ ਬਚਨ ਕਰਦੇ ਹਨ, ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰ ਦੂਲ। ਸਾਰ ਦੂਲ ਇੱਥੇ ਗੁਰਮੁਖ ਪਿਆਰੇ ਬੱਬਰ ਸ਼ੇਰ ਦਾ ਨਾਮ ਹੈ। ਭਾਵੇਂ ਚਾਰ ਪ੍ਰਕਾਰ ਦੇ ਸ਼ੇਰ ਮੰਨੇ ਜਾਂਦੇ ਹਨ, ਪਰ ਉਹਨਾਂ ਵਿੱਚ ਸਾਰਿਆਂ ਨਾਲੋਂ ਸ੍ਰੇਸ਼ਟ ਹੈ ਬੱਬਰ ਸਾਰ ਦੂਲ ਸ਼ੇਰ। ਪੰਛੀਆਂ ਦੇ ਵਿੱਚ ਹੰਸ ਨੂੰ ਵਡਿਆਈ ਹੈ, ਤੇ ਗੁਰਮੁਖ ਪਿਆਰੇ ਜਾਨਵਰਾਂ ਦੇ ਵਿੱਚ ਜਿਸ ਪ੍ਰਕਾਰ ਬੱਬਰ ਸ਼ੇਰ ਨੂੰ ਵਡਿਆਈ ਹੈ, ਤੇ ਇਸੇ ਪ੍ਰਕਾਰ ਕਹਿੰਦੇ ਹਨ ਕਿ ਭਾਈ ਰਾਗਣ ਮੈਂ ਸ੍ਰੀ ਰਾਗ ਪਾਰਸ ਪਖਾਣ ਹੈ। ਕਹਿੰਦੇ ਭਾਈ ਰਾਗਾਂ ਵਿੱਚੋਂ ਸ੍ਰੀ ਰਾਗ ਨੂੰ ਵਡਿਆਈ ਹੈ, ਤੇ ਜਿਹੜੇ ਪੱਥਰ ਹਨ ਉਹਨਾਂ ਵਿੱਚ ਪਾਰਸ ਨੂੰ ਵਡਿਆਈ ਹੈ। ਇੱਕ ਉਦਾਹਰਣ ਉਹਨਾਂ ਨੇ ਹੋਰ ਦਿੱਤੀ ਹੈ, ਤਰਬਰ ਵਿਖੇ ਜਿਸੇ ਚੰਦਨ ਬ੍ਰਿਸ਼ ਵੱਡੋ। ਕਹਿੰਦੇ ਜਿਸ ਪ੍ਰਕਾਰ ਜਿੰਨੀ ਬਨਸਪਤੀ ਹੈ ਉਸ ਬਨਸਪਤੀ ਦੇ ਵਿੱਚ ਜਿਹੜਾ ਚੰਦਨ ਦਾ ਬ੍ਰਿਸ਼ ਹੈ ਉਹਨਾਂ ਉਹਨੂੰ ਸਾਰਿਆਂ ਨਾਲੋਂ ਵਡਿਆਈ ਹੈ। ਉਹਦੇ ਵਿੱਚ ਗੁਣ ਕੀ ਹੈ ਕਿ ਗੁਰਮੁਖ ਪਿਆਰਿਓ ਭਾਵੇਂ ਉਹਦਾ ਆਕਾਰ ਬਹੁਤਾ ਵੱਡਾ ਨਹੀਂ ਹੁੰਦਾ, ਪਰ ਉਹਦੇ ਵਿੱਚ ਗੁਣ ਹੈ। ਜਿੱਥੇ ਉਹ ਟਿਕਦਾ ਹੈ ਆਲੇ ਦੁਆਲੇ ਦੀ ਸਾਰੀ ਬਨਸਪਤੀ ਨੂੰ ਸੁਗੰਧੀ ਨਾਲ ਭਰ ਦਿੰਦਾ ਹੈ। ਤਰਵਰ ਵਿਖੇ ਜੈਸੇ ਚੰਦਨ ਬ੍ਰਿਸ਼ ਵੱਡੋ, ਤਾਤ ਮੈਂ ਕਣਕ ਅਤ ਉੱਤਮ ਕੈ ਮਾਣ ਹੈ। ਜਿਸ ਪ੍ਰਕਾਰ ਅੱਠ ਧਾਤਾਂ ਹਨ
ਉਹਨਾਂ ਦੇ ਵਿੱਚੋਂ ਗੁਰਮੁਖ ਪਿਆਰੇ ਸੋਨੇ ਦੀ ਧਾਤ ਨੂੰ ਵਡਿਆਈ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਹਨ, ਗਿਆਨਣ ਮੈਂ ਗਿਆਨ ਔਰ ਧਿਆਨਣ ਮੈਂ ਧਿਆਨ, ਗੁਰ ਸਗਲ ਧਰਮ ਮੈਂ ਗ੍ਰਹਿਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਭਾਵੇਂ ਹੋਰ ਸਾਰੇ ਫਿਰਕੇ ਹਨ, ਪਰ ਸਾਰੇ ਫਿਰਕਿਆਂ ਦਾ ਮੂਲ ਗੁਰਮੁਖ ਪਿਆਰਿਓ ਗ੍ਰਹਿਤ ਹੈ, ਗ੍ਰਹਿਤ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਆਨੰਦ ਕਾਰਜ ਮਾਤਾ ਸੁਲੱਖਣੀ ਜੀ ਦੇ ਨਾਲ ਬਟਾਲੇ ਨਗਰ ਵਿੱਚ ਹੋਇਆ। ਦਾਸ ਤੋਂ ਪਹਿਲਾਂ ਵੀ ਇਹ ਦੱਸਿਆ ਗਿਆ ਕਿ ਸਾਡਾ ਵੇਦਾਂ ਨਾਲ ਕੋਈ ਸੰਬੰਧ ਨਹੀਂ ਹੈ, ਸਾਡਾ ਹੋਰ ਕਿਸੇ ਮਤ ਨਾਲ ਕੋਈ ਸੰਬੰਧ ਨਹੀਂ ਹੈ, ਅਸੀਂ ਕਿਸੇ ਦੇ ਧਰਮ ਦੇ ਜਾਂ ਕਿਸੇ ਮਤ ਦੇ ਅੰਗ ਨਹੀਂ ਹਾਂ, ਸਿੱਖ ਵੱਖਰੀ ਕੌਮ ਤੇ ਸਿੱਖ ਵੱਖਰੀ ਨਸਲ ਹੈ, ਜਿਹੜੀ ਕੇਵਲ ਤੇ ਕੇਵਲ ਸ਼ਬਦ ਦਾ ਪਰਚਾ ਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਦੀ ਹੈ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮੱਟ ਭੂਲ ਨਾ ਮਾਨੈ, ਤੀਰਥ ਦਾਨ ਦਿਆ ਤਪ ਸੰਜਮ, ਏਕ ਬਿਨਾ ਨਹਿ ਏਕ ਪਸਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਨੈ। ਸਾਨੂੰ ਗੁਰਮੁਖ ਪਿਆਰਿਓ ਸ਼ਬਦ ਦੇ ਨਾਲ ਜੋੜਿਆ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਹੈ, ਜਿਹੜਾ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੈ ਭੀ ਸੱਚ ਹੈ, ਨਾਨਕ ਹੁਸੀ ਭੀ ਸੱਚ ਹੈ, ਜਿਹੜਾ ਨਾ ਕਿਤੇ ਜਾਂਦਾ ਹੈ, ਨਾ ਕਿਤੋਂ ਆਉਂਦਾ ਹੈ, ਨਾ ਉਹਦੇ ਵਿੱਚ ਕੋਈ ਤਬਦੀਲੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਉੱਪਰੇ ਵੱਡੀ ਭਾਰੀ ਕਿਰਪਾ ਕੀਤੀ। ਜਦੋਂ ਸਤਿਗੁਰਾਂ ਦਾ ਆਨੰਦ ਕਾਰਜ ਸੀ, ਉਸ ਸਮੇਂ ਗੁਰਮੁਖ ਪਿਆਰਿਓ ਜਾਂ ਤੇ ਬ੍ਰਾਹਮਣ ਦੇ ਦੁਆਲੇ ਲਾਵਾਂ ਲਈਆਂ ਜਾਂਦੀਆਂ ਸਨ, ਜਾਂ ਫਿਰ ਵੇਦ ਦੀਆਂ ਸੁਰਤੀਆਂ ਰੱਖ ਕਰਕੇ ਉਹਦੇ ਦੁਆਲੇ ਲਾਵਾਂ ਲਈਆਂ ਜਾਂਦੀਆਂ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖ ਦਿੱਤਾ, ਨਾ ਤੇ ਸਾਡਾ ਇਸ਼ਟ ਬ੍ਰਹਮ ਹੈ, ਨਾ ਅਸੀਂ ਵੇਦ ਸ਼ਾਸਤਰਾਂ ਦੀ ਪੂਜਾ ਕਰਨੀ ਹੈ। ਉਸ ਸਮੇਂ ਆਖਿਆ ਗਿਆ ਕਿ ਫਿਰ ਤੁਸੀਂ ਲਾਵਾਂ ਆਨੰਦ ਕਾਰਜ ਕਿਵੇਂ ਹੋਵੇਗਾ? ਤੇ ਗੁਰਮੁਖ ਪਿਆਰਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਸਮੇਂ ਮੂਲ ਮੰਤਰ ਲਿਖ ਕਰਕੇ ਤੇ ਗੁਰਮੁਖ ਪਿਆਰਿਓ ਇੱਕ ਪੀੜੇ ਦੇ ਉੱਪਰ ਚੰਗੀ ਤਰ੍ਹਾਂ ਸਜਾ ਕਰਕੇ ਆਪਣਾ ਆਨੰਦ ਕਾਰਜ ਉਸ ਮੂਲ ਮੰਤਰ ਦੀਆਂ ਪਰਿਕਰਮਾ ਕਰਕੇ ਗੁਰਮੁਖ ਪਿਆਰਿਓ ਕਰਵਾਇਆ ਸੀ। ਕਈ ਅੱਜ ਵੀ ਇਹ ਤਰਕ ਕਰਦੇ ਹਨ, ਅਸੀਂ ਗੁਰੂ ਤੋਂ ਗਿਆਨ ਲੈਣਾ ਹੈ, ਅਸੀਂ ਗੁਰੂ ਦੀਆਂ ਪਰਿਕਰਮਾ ਨਹੀਂ ਕਰਨੀਆਂ। ਉਹ ਭਲਿਆ ਜੇ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਬਾਣੀ ਦੀਆਂ ਪਰਿਕਰਮਾ ਕੀਤੀਆਂ ਨੇ, ਤੇ ਤੂੰ ਕੌਣ ਹੁੰਦਾ ਇੱਕ ਪਰਿਕਰਮਾ ਤੋਂ ਰੋਕਣ ਵਾਲਾ? ਤੇ ਗੁਰਮੁਖ ਪਿਆਰਿਓ ਦੂਸਰੀ ਮੈਂ ਬੇਨਤੀ ਕਰਾਂ, ਇੱਕ ਇੱਕ ਸ਼ਬਦ ਦੇ ਸਾਡਾ ਜੀਵਨ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਇੱਕੋ ਸ਼ਬਦ ਦੇ ਸਾਰਾ ਸਿਧਾਂਤ ਸਮਝਾ ਦਿੰਦੇ ਹਨ, ਰੇ ਮਨ ਐਸੋ ਕਰ ਸੰਨਿਆਸਾ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਕਿਹੋ ਜੀ ਉਦਾਸੀ ਕਰਨੀ ਹੈ, ਬਣਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੇ ਗੁਰੂ ਕੇ ਸਿੱਖ ਨੇ ਸੰਸਾਰ ਵਿੱਚ ਵਿਚਰਦਿਆਂ ਸੰਸਾਰ ਦਾ ਤਿਆਗ ਨਹੀਂ ਕਰਨਾ, ਸੰਸਾਰ ਵਿੱਚ ਰਹਿੰਦਿਆਂ ਹੋਇਆ ਨਿਰਲੇਪਤਾ ਸਿੱਖਣੀ ਹੈ। ਉਹ ਨਿਰਲੇਪਤਾ ਗੁਰੂ ਦੇ ਸ਼ਬਦ ਦੁਆਰਾ ਸਿੱਖੀ ਜਾ ਸਕਦੀ ਹੈ। ਮੈਂ ਇਸ ਸ਼ਬਦ ਦੀ ਕਥਾ ਕਰਾਂ, ਥੋੜ੍ਹੀ ਜਿਹੀ ਵਿਚਾਰ ਮੈਂ ਆਪ ਜੀ ਨੇ ਪਰਿਵਾਰ ਬਾਰੇ ਵੀ ਦੱਸਾਂ, ਭਾਵੇਂ ਮੇਰੇ ਨਾਲ ਵੱਧ ਜਾਣਦੇ ਹੋ। ਭਾਈ ਰਵਿੰਦਰ ਸਿੰਘ ਜੀ ਦੇ ਮਨ ਵਿੱਚ ਧੰਨ ਗੁਰੂ

0: ਦਸਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀ ਸੰਥਿਆ ਇਸ ਬੱਚੇ ਨੇ ਕੀਤੀ ਹੈ। ਭਾਵੇਂ ਉਂਝ ਗੁਰਮੁਖ ਪਿਆਰਿਓ ਸੰਥਿਆ ਵੱਲੋਂ ਤੇ ਸਾਡਾ ਇਹੋ ਜਿਹੀ ਹਾਲਾਤ ਹੈ, ਕਿਤੇ ਵੇਖ ਲਿਓ ਆ ਲਾਵਾਂ ਲਾਵਾਂ ਦਾ ਪਾਠ ਰੋਜ਼ ਹੁੰਦਾ ਨਾ, ਉੱਥੇ ਗ੍ਰੰਥੀ ਲਾਭ ਨਹੀਂ ਪੜ੍ਹਦੇ, ਲਾਮ ਹੀ ਪੜ੍ਹਨਗੇ, ਮੰਮਾ ਹੀ ਬੋਲਣਗੇ, ਸੁਣੀ ਜਾਇਓ ਕਿਤੇ। ਉਂਝ ਬਹੁਤ ਗਿਆਨ ਗੁਰਮੁਖ ਪਿਆਰਿਓ ਦਾ ਸਿਰੇ ਦਾ ਦੇਣਗੇ ਵੀ ਰੋਜ਼ਾਨਾ ਅਸੀਂ ਇਹ ਆਨੰਦ ਕਾਰਜ ਕਰਾਉਣੇ ਹਾਂ। ਮੈਂ ਤੇ ਜਿੰਨੀ ਜਗ੍ਹਾ ਗਿਆ ਕਿਤੇ ਗੁਰਮੁਖ ਪਿਆਰਿਓ ਮੂਵੀਆਂ ਵਿੱਚ ਵੇਖ ਲਿਓ, ਉੱਥੇ ਲਾਭ ਨਹੀਂ ਬੋਲਦੇ, ਬਾਬਾ ਨਹੀਂ ਬੋਲਦੇ, ਮੰਮਾ ਹੀ ਬੋਲਣਗੇ, ਕਿੱਡਾ ਅੰਤਰ ਹੈ ਭਾਈ। ਉਹਨੂੰ ਤੇ ਧਿਆਨ ਦੇ ਲਵੋ, ਪਰ ਇਹ ਗੁਰਮੁਖ ਪਿਆਰਿਓ ਗੁਰੂ ਕੇ ਸਿੱਖ, ਜਿੱਥੇ ਗੁਰਮੁਖ ਪਿਆਰਿਓ ਆਪਣਾ ਗ੍ਰਹਿਸਤੀ ਜੀਵਨ ਉੱਚਾ ਸੁੱਚਾ ਰੱਖ ਕਰਕੇ ਚੱਲ ਰਹੇ ਹਨ, ਉੱਥੇ ਪੰਥ ਲਈ ਵੀ ਹਰ ਸੇਵਾ ਵਿੱਚ ਇਹਨਾਂ ਦਾ ਸਹਿਯੋਗ ਹੈ। ਭਾਵੇਂ ਇੱਥੋਂ ਦੇ ਸਥਾਨ ਹਨ, ਭਾਵੇਂ ਪੰਜਾਬ ਦੇ ਹਨ, ਜਾਂ ਕੋਈ ਹੋਰ ਗੁਰਮੁਖ ਪਿਆਰਿਓ ਕਾਰੋ ਵਿਹਾਰ ਹੈ। ਸੋ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਨੇ ਇੱਕੋ ਸ਼ਬਦ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ, ਰੇ ਮਨ ਐਸੋ ਕਰ ਸੁਨਿਆਸਾ, ਬਣਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਪ੍ਰਕਾਰ ਬਣ ਹੁੰਦਾ ਹੈ ਉਹਦੇ ਵਿੱਚ ਕਾਂਤ ਲੱਭਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਮੇਰੇ ਗੁਰੂ ਕੇ ਸਿੱਖ ਨੇ ਗਿਆਨ ਦੀ ਸਿੱਖਿਆ ਲੈ ਕਰਕੇ ਸੰਸਾਰ ਵਿੱਚ ਵਿਚਰਦਿਆਂ ਹੋਇਆ, ਤੇ ਸਤਿਗੁਰੂ ਕੇ ਸਿੱਖ ਨੇ ਇਕਾਗਰਤਾ ਲੱਭਣੀ ਹੈ। ਇੱਕ ਮੈਂ ਬੇਨਤੀ ਕਰਾਂ, ਇੱਕ ਵਾਰੀ ਮੈਨੂੰ ਕਿਸੇ ਗੁਰੂ ਕੇ ਸਿੱਖ ਨੇ ਆਖਿਆ ਕਿ ਭਾਈ ਗੁਰਬਾਣੀ ਜਾਂ ਹੋਰ ਜਿਹੜੇ ਕਰਮ ਹਨ ਉਹਨਾਂ ਵਿੱਚ ਕੀ ਅੰਤਰ ਹੈ। ਮੈਂ ਹਾਂ ਗੁਰਬਾਣੀ ਵਿੱਚ ਇਹੀ ਅੰਤਰ ਹੈ, ਗੁਰਬਾਣੀ ਗੁਰਮੁਖ ਪਿਆਰਿਓ ਆਰੇ ਦੇ ਥੱਲੇ ਵੀ ਇਕਾਗਰਤਾ ਬਖਸ਼ ਦਿੰਦੀ ਹੈ, ਪਰ ਜਿਹੜੇ ਹੋਰ ਕਰਮ ਹਨ ਉਹ ਬਾਹਰ ਬੈਠਿਆਂ ਵੀ ਇਕਾਗਰ ਨਹੀਂ ਹੁੰਦੇ, ਉਹਨਾਂ ਦੇ ਮਨ ਦੀ ਕਲਪਨਾ ਬਣੀ ਰਹਿੰਦੀ ਹੈ। ਸਿੱਖਾਂ ਲਈ ਗੁਰਬਾਣੀ ਦਾ ਜਾਪ, ਗੁਰਬਾਣੀ ਦਾ ਓਟ ਆਸਰਾ, ਗੁਰਬਾਣੀ ਅੱਗੇ ਅਰਦਾਸ ਬੇਨਤੀ ਕਰਨੀ, ਇਹਦੇ ਨਾਲੋਂ ਹੋਰ ਕੋਈ ਸ੍ਰੇਸ਼ਟ ਕਰਮ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 1765 ਕੱਤਕ ਸੁਦੀ ਦੂਜ ਵਾਲੇ ਦਿਨ ਸਾਰਾ ਪਰਿਵਾਰ ਗੁਰਮੁਖ ਪਿਆਰਿਓ ਵਾਰ ਦਿੱਤਾ, ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸੀਸ ਝੁਕਾ ਕਰਕੇ ਪੰਜ ਪ੍ਰਕਰਮਾ ਕਰਕੇ ਨਾਰੀਅਲ ਰੱਖ ਕਰਕੇ ਵਦਨ ਕੀਤਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਕਿਹੜੀ ਸ਼ੰਕਾ ਰਹਿ ਗਈ, ਭਾਈ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬਣ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਣ, ਗਿਆਨ ਕੇ ਨਖਣ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਓ, ਅਲਪ ਹਾਰ ਸੁਲਪ ਸੀ ਨਿੰਦਰਾ, ਦਿਆ ਸਿਮਾ ਤਨ ਪ੍ਰੀਤ, ਸੀ ਸੰਤੋਖ ਸਦਾ ਨਿਰਵਾਹਿਬੋ, ਹੋਵੈਬੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਲੋਭ ਹੰਕਾਰ ਹੱਠ, ਮੋਹਨ ਮਨ ਸੁਣ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੈ। ਇਹ ਸ਼ਬਦ ਦੇ ਸਾਰਾ ਸਿਧਾਂਤ ਸਤਿਗੁਰਾਂ ਨੇ ਰੱਖ ਦਿੱਤਾ ਹੈ। ਗੁਰਮੁਖ ਪਿਆਰਿਓ, ਜੇ ਅਜੇ ਅਸੀਂ ਵੀ ਪਤਾ ਨੀ ਕਿੱਧਰ ਨੂੰ ਘੁੰਮੀ ਜਾਣਾ, ਪਤਾ ਨੀ ਕਿਤੇ ਟੇਕ ਰੱਖ ਲੈਣੀ ਹੈ, ਪਤਾ ਨੀ ਕਿਤੇ ਜਾ ਕਰਕੇ ਪੈਰੀ ਡਿੱਗ ਜਾਣਾ, ਉਹ ਫਿਰ ਗੁਰੂ ਕੇ ਸਿੱਖ ਦਾ ਕੰਮ ਨਹੀਂ ਹੈ। ਪਾਏ ਗਹਿ ਜਬ ਤੇ ਤੁਮਰੇ, ਤਬ ਤੇ ਆਕ ਤਰਿਕ ਨਹੀਂ ਕੋ ਆਨਿਓ, ਰਾਮਰ ਹੀ ਪੁਰਾਣ ਕੁਰਾਨ, ਅਨੇਕ ਅਹਿਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੇ ਆਸ ਸਿਮਰਤ ਸ਼ਾਸਤਰ ਵੇਦ ਸਭੇ ਸੁਣ ਬਹੁ ਭੇਦ ਕਹਿ, ਹੁਣ ਏਕ ਨਾ ਮਾਨਿਓ, ਸ੍ਰੀ ਅਸ ਪਾਣ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਸਤਿਗੁਰਾਂ ਨੇ ਕਹਿ ਦਿੱਤਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਿਸ ਦਿਨ ਦਾ ਤੂੰ ਮੇਰੇ ਜੀਵਨ ਵਿੱਚ ਆਇਆ ਹੈ, ਜਿਸ ਦਿਨ ਦਾ ਮੈਂ ਤੇਰੀ ਸਰਨ ਤੱਕੀ ਹੈ, ਉਸ ਦਿਨ ਤੋਂ ਬਾਅਦ ਮੈਨੂੰ ਸੰਸਾਰ ਦੇ ਵਿੱਚ ਤੇਰੇ ਬਰਾਬਰ ਕੋਈ ਵੀ ਸਮਰੱਥ ਨਹੀਂ ਦਿਸਿਆ। ਇਹ ਗੁਰੂ ਕੇ ਸਿੱਖ ਨੇ ਪੱਕਾ ਅਕੀਦਾ ਰੱਖਣਾ ਹੈ। ਸੋ ਮੈਂ ਇੰਨੇ ਕੁ ਬਚਨ ਆਪਣਾ ਸਾਂਝੇ ਕੀਤੇ ਹਨ। ਸਤਿਗੁਰਾਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਸਮਾਗਮ ਦੇ ਵਿੱਚ ਜਿੱਥੇ ਪੰਥ ਦੀਆਂ ਵੱਖੋ ਵੱਖਰੀਆਂ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ, ਪਰਿਵਾਰਕ ਨਾਲ ਸੰਬੰਧ ਰੱਖਣ ਵਾਲੇ ਗੁਰਮੁਖ ਪਿਆਰੇ ਪਹੁੰਚੇ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਦਾਸ ਕੋਲੋਂ ਆਪ ਦੇ ਨਾਲ ਬਚਨ ਸਾਂਝੇ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਭਾਈ ਜਤਿੰਦਰ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਇਸ ਜ਼ਿੰਦਗੀ 'ਚ

0: ਨੇ ਹੋਇਆ ਅੰਜਨ ਮਹੇ ਨਿਰੰਜਨ ਰਹੀਏ ਜੋਗ ਜੁਗਤ ਤਉ ਪਈਏ। ਮੈਂ ਬੇਨਤੀ ਕਰੂੰਗਾ ਕਿ ਸਾਡੇ ਕੋਲ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਜੀ ਬੱਬੜ ਇੱਥੇ ਆਏ ਨੇ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਬੱਚੀ ਅਤੇ ਬੱਚੇ ਨੂੰ ਆਸ਼ੀਰਵਾਦ ਦੇਣ। ਦਵਿੰਦਰ ਸਿੰਘ ਜੀ ਬੱਬੜ ਜੀ,
1: ਆਤਮ ਰੱਖਿਅਕ, ਜੀਵਨ ਦੇ ਵਿੱਚ ਗਿਆਨ ਬਾਲਣਹਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਾਡੇ ਧੀ ਅਤੇ ਪੁੱਤ ਦੇ ਆਨੰਦ ਕਾਰਜ ਲਈ ਇਕੱਤਰ ਹੋਏ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਕਾਫੀ ਲੰਬੀਆਂ ਵਿਚਾਰਾਂ ਹੋ ਚੁੱਕੀਆਂ ਹਨ, ਸੋ ਮੈਂ ਗੁਰਮਤਿ ਦੇ ਸਿਧਾਂਤ ਦੀ ਥੋੜ੍ਹੀ ਜਿਹੀ ਗੱਲ ਕਰਾਂਗਾ। ਜ਼ਿਆਦਾ ਮੈਂ ਅੱਜ ਦੇ ਈਡੀਅਮ ਵਿੱਚ ਜਗਤੇਸ਼ਵਰ ਸਿੰਘ ਅਤੇ ਇਸ ਦੇ ਹਾਣੀ ਜਿੰਨੇ ਵੀ ਮੇਰੇ ਬੱਚੇ ਅਤੇ ਬੱਚੀਆਂ ਇਸ ਸੰਗਤ ਵਿੱਚ ਹਾਜ਼ਰ ਹਨ ਉਹਨਾਂ ਨੂੰ ਜ਼ਿਆਦਾ ਸੰਬੋਧਨ ਹੋਵਾਂਗਾ। 5 ਜਾਂ 7 ਮਿੰਟ ਆਪਾਂ ਗੱਲ ਕਰਾਂਗੇ, ਜ਼ਿਆਦਾ ਮੈਂ ਟਾਈਮ ਨਹੀਂ ਲੈਂਦਾ। ਕੋਸ਼ਿਸ਼ ਕਰਾਂਗਾ, ਕਾਫੀ ਸਾਰੀ ਇੰਗਲਿਸ਼ ਵੀ ਬੋਲਾਂਗਾ, ਪਰ ਮੇਰੀ ਐਕਸੈਂਟ ਤੋਂ ਹੱਸੀ ਹੋਣਾ ਕਿਉਂਕਿ ਮੇਰੀ ਸੈਲਫ ਲਰਨ ਕੀਤੀ ਹੋਈ ਲੈਂਗੁਏਜ ਹੈ। ਮੈਂ ਕਿਤੇ ਉਹ ਕੋਈ ਬਹੁਤ ਚੰਗੇ ਢੰਗ ਨਾਲ ਸਿੱਖੀ ਹੋਈ ਨਹੀਂ ਹੈ, ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ। ਸੋ ਜਦੋਂ ਦਾ ਮਨੁੱਖੀ ਐਕਸਪੀਰੀਅੰਸ ਬਣਿਆ ਹੈ, ਜਦੋਂ ਦੀ ਅਸੀਂ ਇਹ ਸਮੂਹਕ ਰੂਪ ਵਿੱਚ ਰਹਿਣਾ ਸ਼ੁਰੂ ਕੀਤਾ ਹੈ ਦੁਨੀਆਂ ਵਿੱਚ, ਪਹਿਲਾਂ ਮਨੁੱਖ ਕੋਈ ਕਿਤੇ ਕੋਈ ਕਿਤੇ ਰਹਿੰਦਾ ਸੀ, ਜਦੋਂ ਦੀ ਇਹ ਸਾਂਝੀ ਸੋਚ ਬਣਨੀ ਸ਼ੁਰੂ ਹੋਈ ਹੈ ਸਮਾਜਿਕ ਤੌਰ ਦੇ ਉੱਤੇ, ਹੁਣ ਤੱਕ 2 ਤਰ੍ਹਾਂ ਦੀ ਸਿੱਖਿਆ ਹੈ। ਅਤੇ ਪਿਛਲੇ 100 ਸਾਲ ਤੋਂ ਜੋ ਹਨੇਰੀ ਚੱਲ ਰਹੀ ਹੈ ਉਹ ਸਿਰਫ ਐਨਾਲੈਟੀਕਲ ਐਜੂਕੇਸ਼ਨ ਦੀ ਚੱਲ ਰਹੀ ਹੈ, ਜਿਸ ਨੂੰ ਭਾਈ ਵੀਰ ਸਿੰਘ ਜੀ ਨਖੇੜੂ ਸਿੱਖਿਆ ਆਖਦੇ ਨੇ। ਨਖੇੜੂ ਤੋੜ ਤੋੜ ਕੇ ਦੇਖਣਾ, ਅਤੇ ਜਿਹੜੀ ਸਾਡੀ ਸਦੀਆਂ ਪੁਰਾਣੀ 500 ਸਾਲ ਤੋਂ ਤਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਆਖ ਦਿੱਤਾ ਸੀ ਸਭੇ ਸਾਂਝੀ ਵਾਲ ਸਦਾਏ, ਕੋਈ ਨਾ ਦੱਸਿਆ ਵਾਰਾ ਜੀ, ਸਭ ਸਾਂਝੀ ਵਾਲ ਨੇ। ਅਤੇ ਇਹਦੇ ਵਿੱਚੋਂ ਨਿਕਲਿਆ ਸੀ ਕਿ ਸਰਬੱਤ ਦਾ ਭਲਾ ਸਿਰਫ ਆਪਣੇ ਤੱਕ ਨਹੀਂ ਵੇਖਣਾ, ਸਮੁੱਚੇ ਸਮਾਜ ਤੱਕ ਵੇਖਣਾ, ਇਹ ਹੈ ਸਿੰਥੈਟੀਕਲ ਐਜੂਕੇਸ਼ਨ। ਇਹਦਾ ਗਿਆਨ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਮਿਲ ਨਹੀਂ ਰਿਹਾ, ਨਾ ਸਾਡੀਆਂ ਜਨਰੇਸ਼ਨਸ ਨੂੰ ਮਿਲ ਰਿਹਾ। ਸਾਡੀਆਂ ਅਗਲੀਆਂ ਜਨਰੇਸ਼ਨ ਸਾਡੇ ਬਜ਼ੁਰਗਾਂ ਵੱਡ ਵਡੇਰਿਆਂ ਵਾਂਗੂ ਆਪਣੇ ਜੀਵਨ ਦੇ 85-85, 90-90 ਸਾਲ ਇਕੱਠੇ ਹੱਸ ਹੱਸ ਕੇ ਬਤੀਤ ਕਰਦੇ ਸਨ। ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰਾਂ ਦੀ ਇੱਕ ਸਾਂਝੀ ਸੋਚ ਹੁੰਦੀ ਸੀ, ਕੋਲੈਕਟਿਵ ਕੌਂਸ਼ੀਅਸਨੈਸ ਸੀ ਉਹਨਾਂ ਦੀ। ਪਰ ਹੁਣ ਅਜਿਹੇ ਹਾਲਾਤ ਨੇ ਕਿ ਟੱਬਰਾਂ ਦੇ ਵਿੱਚ ਹੀ ਇਤਫਾਕ ਨਹੀਂ ਹੈ, ਕਿਉਂਕਿ ਸਾਡੀ ਸਾਰੀ ਸਿੱਖਿਆ ਐਨਾਲੈਟੀਕਲ ਬੇਸ ਹੈ, ਨਖੇੜੂ ਹੈ। ਇਹਨੂੰ ਇੱਕ ਹੋਰ ਢੰਗ ਨਾਲ ਵੀ ਸਮਝ ਸਕਦੇ ਹਾਂ ਕਿ ਜਿਹੜੀ ਜਿੰਨੀ ਵੀ ਸਿੱਖਿਆ ਹੈ, ਜਿੰਨੀ ਵੀ ਸਾਡੀ ਸਮਝ ਹੈ, ਉਹ ਅਸੀਂ ਪਰਸੈਪਸ਼ਨ ਬੇਸ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਰਸੈਪਸ਼ਨ ਬੇਸ, ਜੋ ਸਾਨੂੰ ਦਿਖਦਾ ਹੈ, ਜੋ ਸਾਨੂੰ ਮਹਿਸੂਸ ਹੁੰਦਾ ਹੈ, ਜੋ ਸਾਨੂੰ ਸੁਣਦਾ ਹੈ, 5 ਕਿਰਿਆਵਾਂ ਨੇ, 5 ਦੇ ਆਧਾਰ 'ਤੇ ਜਿਹੜੀ ਸਾਡੀ ਸਿੱਖਿਆ ਹੈ ਉਹਨਾਂ ਸਾਡੀ ਪਰਸੈਪਸ਼ਨ ਬਣਦੀ ਹੈ। ਜਦਕਿ ਜੋ ਦਿਖਦਾ ਹੈ ਉਹ ਸੱਚ ਨਹੀਂ ਹੁੰਦਾ, ਅਤੇ ਸੱਚ ਦੇਖਣ ਦੇ ਲਈ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ, ਤਾਂ ਕਿਤੇ ਜਾ ਕੇ ਪਾਤਸ਼ਾਹ ਦੇ ਵੱਲੋਂ ਤੁਹਾਨੂੰ ਉਹ ਸਮਝ ਬਣਦੀ ਹੈ ਜਿਹੜੀ ਸਹੀ ਸਮਝ ਹੁੰਦੀ ਹੈ। ਜਿਸ ਸਮਝ ਨੂੰ ਸਮਝਣ ਦੇ ਲਈ ਸਾਨੂੰ, ਜਿਸ ਨੌਲੇਜ ਨੂੰ ਗੇਨ ਕਰਨ ਦੇ ਲਈ ਸਾਹਿਬ ਨੇ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਲਾਇਆ। ਇਸ ਲੜ ਲੱਗਣ ਦੇ ਲਈ ਸਾਨੂੰ ਕਿਤੇ ਵੀ ਕੋਈ ਸਾਡੇ ਟੱਬਰਾਂ 'ਚ ਬੈਠ ਕੇ ਗੱਲ ਨਹੀਂ ਹੁੰਦੀ। ਸਾਡੀ ਜਨਰੇਸ਼ਨ, ਮੇਰੀ ਉਮਰ ਦਿਆਂ ਨੂੰ ਸਾਨੂੰ ਇਹ ਪ੍ਰਭਾਵ ਆਪਣੇ ਆਪ ਵਿੱਚ ਬਣਿਆ ਹੋਇਆ। ਅਸੀਂ ਆਹ ਗੱਲ ਆਮ ਹੀ ਆਖਦੇ ਹਾਂ ਕਿ ਮੇਰੇ ਬੱਚੇ ਤਾਂ ਬਹੁਤ ਪੜ੍ਹੇ ਲਿਖੇ ਨੇ। ਪੜ੍ਹੇ ਕੀ ਨੇ? ਬੈਸਟ ਦੀ ਐਜੂਕੇਸ਼ਨ, ਜੋ ਤੁਹਾਨੂੰ ਨਖੇੜਦੀ ਹੈ ਉਹਦੇ ਵਿੱਚੋਂ ਹੀ ਸਾਡੇ ਘਰਾਂ 'ਚ ਕਲਕਾਰੀਆਂ ਵੱਜਦੀਆਂ ਹਨ, ਦਿਸ ਇਜ਼ ਮਾਈ ਰੂਮ, ਦਿਸ ਇਜ਼ ਮਾਈ ਕਾਰ। ਇਹ ਗੱਲ ਤੱਕ ਕਦੀ ਕੋਈ ਬੱਚਾ ਘੱਟੇ ਕਹਿੰਦਾ ਹੋਊਗਾ ਵੀ ਦਿਸ ਇਜ਼ ਅਵਰ ਕਾਰ, ਦਿਸ ਇਜ਼ ਅਵਰ ਹਾਊਸ, ਦਿਸ ਇਜ਼ ਅਵਰ ਵਿਲੇਜ, ਦਿਸ ਸਿਟੀ ਸਟੋਕਟਨ ਇਜ਼ ਅਵਰ ਸਿਟੀ, ਨਹੀਂ ਕਹਿ ਰਹੇ, ਕਿਉਂਕਿ ਸਾਡੀ ਸਿੱਖਿਆ ਬਦਲੀ ਹੋਈ ਹੈ। ਇਸ ਗੱਲ ਨੂੰ ਸਮਝਣ ਦੇ ਲਈ ਮੈਂ ਬਾਣੀ ਦੇ ਵਿੱਚੋਂ ਕਾਫੀ ਕੋਸ਼ਿਸ਼ ਕੀਤੀ ਵੀ ਇਸ ਗੱਲ ਨੂੰ ਭਾਈ ਸਾਹਿਬ ਦੀ ਗੱਲ ਪੜ੍ਹਨ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਹੋਣੀ ਇਹ ਗੱਲ ਲਿਖੀ ਹੈ ਸਪਿਰਟ ਬੋਰਨ ਪੀਪਲ ਵਿੱਚ, ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਵੀ ਲੱਭਾਂ ਕਿਵੇਂ ਹੈ। ਅਤੇ ਭਗਤ ਕਬੀਰ ਜੀ ਦਾ ਇੱਕ ਸਲੋਕ ਹੈ, ਮੈਂ ਉਹਨਾਂ ਕੇ ਬੋਲ ਕੇ ਬੈਠ ਜਾਣਾ, ਮੈਨੂੰ ਪਤਾ ਵੀ ਆਪਾਂ ਬਹੁਤ ਲੰਬਾ ਟਾਈਮ ਬੈਠੇ, ਸਿਰਫ ਸਲੋਕ ਅਤੇ ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਕਰਕੇ ਦੋ ਗੱਲਾਂ ਹੋਰ ਕਰਕੇ ਬੈਠ ਜਾਣਾ। ਭਗਤ ਕਬੀਰ ਜੀ ਦਾ ਸਲੋਕ ਕਹਿੰਦੇ, ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ। ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਲਿਬਰੇਸ਼ਨ ਦੀ ਡੋਰ ਹੈ, ਜਿੱਥੋਂ ਮਨੁੱਖ ਨੇ ਪਾਰ ਲੰਘਣਾ ਹੈ ਅਤੇ ਕਲਗੀਧਰ ਪਾਤਸ਼ਾਹ ਦੇ ਵਿਹੜੇ 'ਚ ਜਾਣਾ ਹੈ, ਉਹ ਬਹੁਤ ਸੰਕੜਾ ਹੋ ਗਿਆ। ਕਿੰਨਾ ਸੰਕੜਾ ਹੈ, ਉਦਾਹਰਣ ਦਿੰਦੇ ਨੇ, ਬੜੀ ਬੜੀ ਪਿਆਰੀ ਉਦਾਹਰਣ ਨੇ, ਕਹਿੰਦੇ ਰਾਈ ਦਸਵੇਂ ਭਾਏ। ਰਾਈ ਕਹਿੰਦੇ ਹੈ ਮਾਸਟਰਡ ਸੀਡ ਨੂੰ, ਸਰੋਂ ਦਾ ਬੀ। ਇਹਨਾਂ ਬੱਚਿਆਂ ਤਾਂ ਸਰੋਂ ਦਾ ਬੀ ਵੇਖਿਆ ਵੀ ਨਹੀਂ ਹੋਣਾ। ਸਰੋਂ ਦਾ ਬੀ ਇੱਕ ਮਿਲੀਲੀਟਰ ਤੋਂ ਵੀ ਛੋਟਾ ਹੁੰਦਾ, ਇੱਕ ਮਿਲੀਲੀਟਰ ਮਿਲੀਮੀਟਰ ਤੋਂ ਵੀ ਛੋਟਾ ਹੁੰਦਾ, ਸੋਰੀ ਮੀਟਰ। ਉਸ ਇੱਕ ਮਿਲੀਮੀਟਰ ਤੋਂ ਵੀ ਦਸਵਾਂ ਹਿੱਸਾ ਛੋਟਾ, ਟੈਂਥ ਪਾਰਟ ਉਹਦਾ ਪਰਸੈਪਸ਼ਨ ਤੁਹਾਡੇ ਦਿਮਾਗ ਨੂੰ ਭਗਤ ਕਬੀਰ ਜੀ ਕਹਿੰਦੇ ਇੰਨਾ ਛੋਟਾ ਕਰ ਦਿੰਦੀ ਹੈ, ਤੇ ਤੁਹਾਡੇ ਮਨ ਨੂੰ, ਤੁਹਾਡੀ ਮੈਂ ਨੂੰ, ਤੁਹਾਡੀ ਮੇਲ ਨੂੰ ਹਾਥੀ ਤੋਂ ਵੀ ਵੱਡਾ ਕਰ ਦਿੰਦੀ ਹੈ। ਕਹਿੰਦੇ ਮਨ ਤੋਂ ਮੈਗਲ ਹੋਏ ਰਹਾ, ਨਿਕਲਿਆ ਕਿਉਂ ਕਰ ਜਾਏ ਕਬੀਰ। ਇਹਦੀ ਇੰਗਲਿਸ਼ ਟ੍ਰਾਂਸਲੇਸ਼ਨ ਜੋ ਹੈ, ਦ ਮਾਇੰਡ ਹੈਜ਼ ਬਿਕਮ ਐਜ਼ ਬਿਗ ਐਜ਼ ਐਲੀਫੈਂਟ, ਹਾਊ ਕੈਨ ਇਟ ਗੋ ਥਰੂ, ਨੰਗੇ ਕਿੱਦਾਂ, ਪਰ ਅਸੀਂ ਤਾਂ ਫਸੇ ਬੈਠੇ ਹਾਂ। ਮੁਕਤ ਤਾਂ ਕੀ ਲੱਭਣੀ ਹੈ, ਅਸੀਂ ਸੰਸਾਰਕ ਮੁਕਤੀ ਦੇ ਵਿੱਚੋਂ ਹੀ ਨਹੀਂ ਆਪਣਾ ਆਪ ਅੱਗੇ ਕੱਢ ਰਹੇ। ਅਤੇ ਫਿਰ ਉਹ ਕਹਿੰਦੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਜੇ ਕਿਤੇ ਦਿਆਲ ਹੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਦਿਆਲੂ ਹੋ ਜਾਣ, ਫਿਰ ਉਹ ਦਰਵਾਜ਼ਾ ਕਹਿੰਦੇ ਏਡਾ ਵੱਡਾ ਹੋ ਜਾਂਦਾ, ਹਾਥੀ ਤਾਂ ਕੀ ਸੰਸਾਰ ਉੱਚੀ ਲੰਘ ਸਕਦਾ। ਉਹ ਕਹਿੰਦੇ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਫਿਰ ਤਾਂ ਜਿੱਧਰ ਮਰਜ਼ੀ ਜਦੋਂ ਮਰਜ਼ੀ ਆਓ ਅਤੇ ਜਾਓ। ਅਤੇ ਮੇਰੇ ਪੁੱਤਰੋ ਧੀਓ, ਇੱਕ ਗੱਲ ਮੇਰੀ ਹੋਰ ਸਮਝ ਲਿਓ, ਕਮਾਈ ਜਿੰਨੀ ਮਰਜ਼ੀ ਕਰ ਲਓ, ਇਸ ਸੰਸਾਰ ਦੀ ਮਾਇਆ ਜਿੰਨੀ ਮਰਜ਼ੀ ਇਕੱਠੀ ਕਰ ਲਓ, ਕਿੱਡੇ ਵੀ ਵੱਡੇ ਹੋ ਜਾਓ ਪੈਸੇ ਦੇ ਤੌਰ 'ਤੇ, ਸੰਸਾਰ 'ਚ ਨਾਂ ਨਹੀਂ ਰਹਿਣਾ 10 ਤੋਂ 20 ਸਾਲ ਤੋਂ ਵੱਧ। ਜੇ ਇਹ ਇੱਛਾ ਹੈ, ਉਹ ਸਿਰਫ ਭਗਤਾਂ ਦੀ ਰਹਿੰਦੀ ਹੈ ਜਿਹੜੇ ਉਸ ਦੁਆਰ ਵਿੱਚ ਹੀ ਲੰਘ ਜਾਂਦੇ ਨੇ, ਜਿਸ ਦੁਆਰ ਨੂੰ ਗੁਰੂ ਨੇ ਵੱਡਾ ਕਰਨਾ। ਅਤੇ ਗੁਰੂ ਨੇ ਵੱਡਾ ਤਾਂ ਕਰਨਾ ਹੈ ਜੇ ਗੁਰੂ ਦੀ ਸਿੱਖਿਆ ਨੂੰ ਪਿਆਰ ਅਤੇ ਧਿਆਨ ਨਾਲ ਅਸੀਂ ਪੜ੍ਹਾਂਗੇ। 3-4 ਗੱਲਾਂ ਸਿਰਫ ਹੋਰ ਸਿਰਫ ਇਸ਼ਾਰੇ ਦੇ ਤੌਰ 'ਤੇ ਕਰਨੀਆਂ ਨੇ। ਇਹ ਕਾਰਨ ਕੀ ਹੈ ਕਿ ਸਾਡੇ ਬਹੁਤੇ ਵਿਆਹ ਪ੍ਰੋਪਰਲੀ ਨਿਭ ਕਿਉਂ ਨਹੀਂ ਰਹੇ? ਇਹ ਹੋ ਰਿਹਾ ਹੈ ਨਾ ਸਾਡੇ 'ਚ, ਜੇ ਕੋਈ ਇਹ 'ਚ ਕੋਈ ਮੁੱਕਰਨ ਵਾਲੀ ਗੱਲ ਨਹੀਂ, ਇਹ ਤੋਂ ਜਾਂ ਇਹ ਤੋਂ ਭੱਜਣ ਦੀ ਲੋੜ ਨਹੀਂ ਹੈ, ਇਹ ਹੋ ਰਿਹਾ। ਆਮ ਤੌਰ 'ਤੇ ਸਾਡੇ ਬੱਚੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਇੱਦਾਂ ਉਲਝਦੇ ਨੇ ਕਿ ਆਪਣੇ ਸਿਆਣਿਆਂ ਨੂੰ ਵੀ ਜ਼ੋਰ ਲਾ ਲਾ ਕੇ ਸਮਝਾਉਣਾ ਔਖਾ ਹੋਇਆ ਹੈ, ਕਿਉਂਕਿ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਕਿ ਜਿਹੜੀ ਮੈਰਿਜ ਹੈ, ਨੰਬਰ 1 ਟੋਲਰੈਂਸ ਨਾਲ ਵੱਧਦੀ ਹੈ, ਟੋਲਰੈਂਸ ਸਹਿਣਸ਼ੀਲਤਾ, ਨੰਬਰ 2 ਸੈਕਰੀਫਾਈਸ ਕਦੀ ਇਹ ਨਹੀਂ ਮਨ ਚ ਆਉਣਾ ਚਾਹੀਦਾ ਵੀ ਮੇਰਾ ਸਾਡਾ, ਜੇ ਕਿਸੇ ਦੀ ਜੇਬ ਚੋਂ ਵੱਧ ਚੱਲ ਗਿਆ ਤਾਂ ਵੀ ਸਾਡਾ, ਜੇ ਘੱਟ ਚੱਲ ਗਿਆ ਤਾਂ ਵੀ ਸਾਡਾ। ਸੈਕਰੀਫਾਈਸ ਨੰਬਰ 2, ਸੈਂਸ ਆਫ ਸੈਲਫ ਇੰਪੋਰਟੈਂਸ ਦੇ ਨਾਲ ਨਾਲ ਸੈਂਸ ਆਫ ਫੈਮਿਲੀ ਇੰਪੋਰਟੈਂਸ। ਦੁਨੀਆ ਦੀ ਕੋਈ ਵੀ ਲੜਾਈ ਇੱਕ ਜੋੜਾ ਇਕੱਲਾ ਲੜੂਗਾ ਤਾਂ ਉਹ ਮੁਸ਼ਕਲ ਹੋਊਗੀ, ਜੇ ਪਰਿਵਾਰ ਦੇ ਤੌਰ 'ਤੇ ਲੜੂਗਾ ਤਾਂ ਛੇਤੀ ਜਿੱਤੀ ਜਾਊਗੀ। ਇਸ ਤਰ੍ਹਾਂ ਹੀ ਸਭ ਤੋਂ ਇੰਪੋਰਟੈਂਟ ਹੈ ਹਾਉ ਟੂ ਅਡੋਪਟ ਬੋਥ ਫੈਮਿਲੀਸ। ਇਹ ਹੁਣ ਉਹ ਨਹੀਂ ਰਿਹਾ ਸਾਡੇ 'ਚ, ਪਹਿਲੀਆਂ ਜਨਰੇਸ਼ਨਾਂ 'ਚ ਸੀਗਾ। ਪਹਿਲੀਆਂ ਜਨਰੇਸ਼ਨ ਤਾਂ ਇੱਥੇ ਤੱਕ ਸੀ ਕਿ ਮੇਰੇ ਵਰਗਾ ਕਦੀ ਆਪਣੇ ਨਾਨਕੇ ਵੀ ਚਲੇ ਜਾਵੇ ਨਾ ਅਤੇ ਜਿਹਦੇ ਮਰਜ਼ੀ ਘਰ ਚਲੇ ਜਾਵੇ, ਹਰ ਕੋਈ ਕਹਿੰਦਾ ਇਹ ਦੋਤਾ ਆਇਆ। ਹੁਣ ਇਹ ਅਡੋਪਸ਼ਨ ਨਹੀਂ ਹੈ। ਅੱਜ ਤੋਂ ਬਾਅਦ ਤੁਸੀਂ ਦੋਵਾਂ ਨੇ, ਤੁਹਾਡੇ ਦੋਵਾਂ ਦੇ ਦੋ ਮਾਂ ਨੇ, ਦੋ ਪੇ ਨੇ, ਉਹਨਾਂ ਨੂੰ ਬਰਥ ਪੇਰੈਂਟ ਨੂੰ ਅਡੋਪਟ ਕਿਵੇਂ ਕਰਨੇ, ਇਹ ਇੱਕ ਆਰਟ ਹੈ, ਇਹ ਇੱਕ ਸਿੱਖਿਆ ਹੈ। ਆਮ ਤੌਰ 'ਤੇ ਗੱਲ ਆਖੀ ਜਾਂਦੀ ਹੈ, ਅੱਜ ਕੱਲ੍ਹ ਪ੍ਰਚਾਰੀ ਜਾਂਦੀ ਹੈ, ਪਿਛਲੇ ਖਾਸ ਕਰਕੇ 100 ਸਾਲ ਤੋਂ ਤਾਂ ਬਹੁਤੀ ਪ੍ਰਚਾਰੀ ਜਾ ਰਹੀ ਹੈ ਕਿ ਗੁਰੂ ਤੋਂ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਣਾ। ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ। ਗੁਰੂ ਪਾਤਸ਼ਾਹ ਨੂੰ ਮੱਥਾ ਅਸੀਂ ਗੁਰੂ ਕਰਕੇ ਟੇਕਣਾ ਹੈ, ਆਪਣੇ ਮਾਂ ਪਿਓ ਨੂੰ ਮੱਥਾ ਮਾਂ ਪੇ ਕਰਕੇ ਟੇਕਣਾ ਹੈ, ਮੱਥਾ ਭਾਵਨਾ ਦਾ ਟੇਕਣਾ, ਭਾਵਨਾ ਦਾ, ਕਿਸੇ ਨੂੰ ਗੁਰੂ ਜਾਣ ਕੇ ਮੱਥਾ ਨਹੀਂ ਟੇਕਣਾ। ਇਹ ਗੱਲ ਕੋਈ ਨਹੀਂ ਦੱਸੂਗਾ ਤੁਹਾਨੂੰ, ਹੋਰੇ ਪਾਸੇ ਉਲਝਾ ਕੇ ਰੱਖਦੇ ਨੇ। ਜਿਹੜੇ ਪੇਰੈਂਟਸ ਨੂੰ ਬੱਚੇ ਉੱਠ ਕੇ ਮੱਥਾ ਟੇਕਣਾ ਸ਼ੁਰੂ ਕਰ ਦੇਣਗੇ, ਅੰਗਰੇਜ਼ੀ ਦਾ ਤਾਂ ਅੱਖਰੇ ਬੜਾ ਭੈੜਾ ਹੈ, ਇਨਲਾਸ ਕਾਨੂੰਨ ਕਰਕੇ ਦੇਖੋ ਨਾ ਕਿ ਦੂਜੀ ਧਿਰ ਜਿਹੜੀ ਆ, ਦੂਜਾ ਪਰਿਵਾਰ ਹੈ, ਕਾਨੂੰਨ ਕਰਕੇ ਤੁਹਾਡਾ ਪਿਓ ਹੈ, ਉਹ ਕਾਨੂੰਨ ਕਰਕੇ ਥੋੜੋ ਹੈ। ਉਹ ਭਾਵਨਾ ਤਾਂ ਉੱਥੇ ਖਤਮ ਕਰਤੀ, ਜਿੱਥੇ ਭਾਵਨਾ ਨਹੀਂ ਹੈ ਉੱਥੇ ਭਾਉ ਕਿਵੇਂ ਹੋਵੇਗਾ, ਜਿੱਥੇ ਭਾਉ ਨਹੀਂ ਉੱਥੇ ਸਤਿਕਾਰ ਕਿਵੇਂ ਹੋਵੇਗਾ। ਇਹ ਗੱਲ ਨੂੰ ਸਮਝੋ, ਇਹ ਬਹੁਤ ਵੱਡਾ ਆਰਟ ਹੈ ਜਿਹੜਾ ਤੁਹਾਡੇ ਨੂੰ, ਜਿਹਨੂੰ ਪੰਜਾਬੀ ਦੇ ਵਿੱਚ ਸੱਸ ਸਹੁਰਾ ਕਹਿੰਦੇ ਆ, ਦੋਏ ਤਰ੍ਹਾਂ ਦਾ ਹੀ, ਉਹਨੂੰ ਸੱਸ ਸਹੁਰਾ ਨਹੀਂ ਮਾਤਾ ਪਿਤਾ ਕਰਕੇ ਜਾਣਨਾ। ਅਤੇ ਦੂਜੀ ਜੀ ਇੱਕ ਜ਼ਰੂਰੀ ਗੱਲ ਹੁਣੇ ਨਿਬੇੜ ਦੇਣੀ ਹੈ ਗੱਲ, ਬਸ ਜਿਹੜੇ ਗਾਂ ਬੱਚਿਆਂ ਨੇ ਇਹਨਾਂ ਪਰਿਵਾਰਾਂ 'ਚ ਆਉਣਾ ਆ ਜਨਮ ਲੈ ਕੇ ਗੁਰੂ ਦੀ ਬਖਸ਼ਿਸ਼ ਨਾਲ, ਜੇ ਉਹਨਾਂ ਦੀ ਪਾਲਣਾ ਦਾਦੇ ਦਾਦੀ ਦਾ ਨਾਨੇ ਨਾਨੀ ਦੇ ਹੱਥੀਂ ਹੋਵੇਗੀ ਤਾਂ ਉਹ ਗੁਰਸਿੱਖ ਹੋਣਗੇ, ਨਹੀਂ ਤਾਂ ਆਸ ਨਾ ਰੱਖਿਓ। ਇਸ ਲਈ ਇਹਨਾਂ ਇੰਪੋਰਟੈਂਸ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਹੋ ਸਕਦਾ ਮੈਂ 5-4 ਮਿੰਟ ਵੱਧ ਲੈ ਗਿਆ ਹੋਵਾਂ, ਸੋਰੀ ਹਾਂ, ਉਹਦੇ ਲਈ ਮਾਫ਼ੀ ਮੰਗਦਾ। ਦੋ ਹੱਥ ਜੋੜ ਕੇ ਸੰਗਤ ਮੁਆਫ਼ ਕਰਨ ਯੋਗ ਹੈ, ਮੁਆਫ਼ ਕਰਿਓ, ਪਰ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਇਸ ਦਿਨ 'ਤੇ। ਇਸ ਲਈ ਕਰੀ ਦੀਆਂ, ਕਈਆਂ ਨੂੰ ਇਹ ਲੱਗਦਾ ਹੁੰਦਾ ਵੀ ਆਨੰਦ ਕਾਰਜ 'ਤੇ ਕਿਉਂ ਗੱਲਾਂ ਕਰਦੇ, ਬਾਈ ਇਹ ਜਿਹੜਾ ਦਿਨ ਹੁੰਦਾ ਇਹ ਤੁਹਾਡੀ ਯਾਦਾਸ਼ਤ ਦੇ ਵਿੱਚ ਉੱਗੜ ਕੇ ਰਹਿੰਦਾ। ਅੱਜ ਦੀਆਂ ਕਈਆਂ ਹੋਈਆਂ ਗੱਲਾਂ ਜਿੱਦਣ ਇਹ ਦਿਨ ਯਾਦ ਹੋਵੇ ਗੱਲਾਂ ਵੀ ਨਾਲ ਯਾਦ ਆਉਣਗੀਆਂ। ਜਿੱਦਣ ਕਿਤੇ ਪਰਿਵਾਰ 'ਚ ਕਿਤੇ ਬੈਠ ਕੇ ਕੋਈ ਵਿਚਾਰ ਕਰਨ ਦੀ ਗੱਲ ਹੋਈ, ਇਹ ਗੱਲਾਂ ਉੱਦਣੇ ਤੁਹਾਨੂੰ ਵੀ ਨਾਲ ਯਾਦ ਆਉਣਗੀਆਂ ਵੀ ਆਹ ਗੱਲਾਂ ਮੈਨੂੰ ਕਿਸੇ ਨੇ ਕਹੀਆਂ ਸੀ। ਸੋ ਇਹ ਗੱਲਾਂ ਕਰਦੇ ਹੋਏ ਗੁਰਮਤ ਅਨੁਸਾਰ ਜੇ ਕੋਈ ਦਾਸ ਤੋਂ ਅੱਖਰ ਅੱਗੇ ਪਿੱਛੇ ਹੋ ਗਿਆ ਹੋਵੇ ਉਹ ਲਿਖੇ ਮਾਤਾ ਜਾ ਚੁੱਕਾ ਹੈ। ਪਾਤਸ਼ਾਹ ਭਾਈ ਰਵਿੰਦਰ ਸਿੰਘ ਹੋਣਾ ਨੂੰ ਅਤੇ ਭਾਈ ਗੁਰਚੇਤਨ ਸਿੰਘ ਹੋਣਾ ਨੂੰ ਬੇਅੰਤ ਪਿਆਰ ਬਖਸ਼ੇ। ਰਵਿੰਦਰ ਸਿੰਘ ਅਤੇ ਮੈਂ ਇਕੱਠੇ ਦੋਨੇ ਪਹਿਲਾਂ ਬੇਕਰਸਫੀਲਡ ਆਏ ਸੀ, ਹੋ ਸਕਦਾ ਇੱਥੇ ਅਮਰੀਕਾ ਦੇ ਦੋਸਤਾਂ ਵਿੱਚੋਂ ਅਸੀਂ ਸਭ ਤੋਂ ਪਹਿਲੇ ਦੋਸਤੀ ਹੋਈ ਅਮਰੀਕਾ ਦੇ ਦੋਸਤਾਂ 'ਚੋਂ। ਪਰਿਵਾਰ ਤਾਂ ਚਲੋ ਜਨਮ ਜਿੱਥੇ ਹੋਇਆ ਵੱਖਰੀ ਗੱਲ ਹੈ, ਇੱਦਾਂ ਹੀ ਬਜ਼ੁਰਗ ਕਹਿੰਦੇ ਹੁੰਦੇ ਸੀ ਪੁਰਾਣੇ, ਗੁਆਂਢੀ ਪਿੰਡ ਦੀ ਗੱਲ ਕਰਨੀ, ਕਹਿਣਾ ਉਹ ਪਿੰਡ ਤਾਂ ਮੇਰੇ ਇੰਨਾ ਕੁ ਲੱਗੇ ਵੀ ਘਰੋਂ ਮੈਂ ਬਾਹਰ ਬਾਂਹ ਕੱਢਾਂ ਮੇਰੀ ਬਾਂਹ ਲੱਗਦੀ ਆ ਉੱਥੇ। ਸੋ ਗੁਰਚੇਤਨ ਸੋਹਣਾ ਦਾ ਪਿੰਡ ਵੀ ਬਿਲਕੁਲ ਮੇਰੇ ਪਿੰਡ ਦੇ ਨਾਲ ਹੀ ਹੈ, ਪਿੰਡੋਂ ਬਾਂਹ ਕੱਢਿਓ ਖੇੜੇ, ਖੇੜੇ ਦਾ ਸਾਡੀ ਜਨਮ ਭੂਮੀ ਇਕੱਠੀ ਸਮਝੋ। ਸੋ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਇਸ ਦੇ ਨਾਲ ਨਾਲ ਸਰਦਾਰ ਰਵਿੰਦਰ ਸਿੰਘ ਹੋਣਾ ਵੱਲੋਂ ਜਿਹੜੇ ਸੱਜਣ ਮਿੱਤਰ ਸ਼ਾਟਲ ਤੋਂ ਲੈ ਕੇ ਹੋਰ ਅੱਗੇ ਪਿੱਛੋਂ ਦੂਰੋਂ ਨੇੜਿਓਂ ਸਾਰੇ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਇਸ ਦਿਨ ਨੂੰ ਹੋਰ ਵੀ ਸੁਹਾਵਣਾ ਬਣਾਉਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸ੍ਰੀ ਅਕਾਲ। ਧੰਨਵਾਦ ਹੈ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਹੁਣਾਂ ਦਾ, ਜਿਨ੍ਹਾਂ ਦੇ ਨਾਲ ਤਕਰੀਬਨ ਸਾਡੇ ਵੀ ਉਦੋਂ ਤੋਂ ਸੰਬੰਧ ਜੁੜੇ ਜਦੋਂ ਤੋਂ ਇੱਥੇ ਅਮਰੀਕਾ 'ਚ ਆਏ ਸੀ। ਚੜ੍ਹਦੀ ਕਲਾ ਬਹੁਤ ਜ਼ਿਆਦਾ ਸਤਿਗੁਰ ਕਿਰਪਾ ਕਰੇ ਅਤੇ ਜੋ ਸਿੱਖਿਆ ਦੇ ਗਏ ਨੇ ਭਾਈ ਜਗਤੇਸ਼ਵਰ ਸਿੰਘ ਅਤੇ ਪੁੱਤਰ ਗੁਰਮੀਨ, ਇਹ ਤੁਹਾਨੂੰ ਆ, ਇਹਦੇ ਤੋਂ ਸਭ ਤੋਂ ਨਿਕਲਣਾ, ਇੱਥੋਂ ਸਭ ਕੁਛ ਆ, ਤੁਹਾਡੀ ਅਗਲੀ ਲਾਈਫ ਇੱਥੋਂ ਸ਼ੁਰੂ ਹੋਣੀ ਹੈ। ਅਤੇ ਇਹ ਯਾਦ ਰੱਖਿਓ ਕਿ ਸਾਜਨ ਦਾ ਜਿਹੜਾ ਹੁੰਦਾ ਸੱਜਣ, ਮਿੱਠ ਬੋਲੜਾ ਸਾਜਨ ਮੇਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਇੱਥੋਂ ਨਿਕਲਣੀ ਹੈ ਜ਼ਿੰਦਗੀ। ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਕੋਲ ਸਾਡੇ ਗੁਰੂ ਘਰ ਦੇ ਸੇਵਾ ਦਾ ਭਾਈ ਕਮਲਜੀਤ ਸਿੰਘ ਜੀ ਇੱਕ ਕਵਿਤਾ ਨਾਲ ਆਪਦੀ ਸਾਂਝ ਪਾਉਣਗੇ। ਸਾਡੇ ਕੋਲ ਬੁਲਾਰੇ ਜਿਵੇਂ ਕਿ ਭਾਈ ਗੁਰਦੀਪ ਸਿੰਘ ਹੋਣੀ, ਤਰਸੇਮ ਸਿੰਘ ਹੋਣੀ, ਜਸਵਿੰਦਰ ਸਿੰਘ ਜੰਡੀ ਹੋਣੀ, ਸਾਰੇ ਦੂਰੋਂ ਤਕਰੀਬਨ ਸਿਆਟਲ ਤੋਂ, ਅਮਰੀਕਾ ਤੋਂ ਆਏ ਸਾਰੇ ਤੋਂ। ਅਤੇ ਕੋਸ਼ਿਸ਼ ਕਰਾਂਗੇ ਭਾਈ ਇਹਨਾਂ ਦਾ ਸਿੰਘ ਬੱਚਿਆਂ ਦਾ ਇਵੇਂ ਧਿਆਨ ਲੈਣਾ ਵੀ ਕਿੰਨਾ ਚਿਰ ਬਹਿੰਦੇ ਨੇ, ਅਤੇ ਸੰਗਤ ਨੇ ਵੀ ਸਾਂਝ ਪਾਉਣੀ ਆ ਕਿੰਨਾ ਚਿਰ ਆਪਾਂ ਇਹਨਾਂ ਨੂੰ ਪਿਆਰ ਦਿੰਦੇ ਹਾਂ। ਆਓ ਜੀ ਗੁਰਮੁਖੀ ਸਿੰਘ ਜੀ, ਕਮਲਜੀਤ ਸਿੰਘ।
2: ਵਾਹਿਗੁਰੂ ਜੀ, ਵਾਹਿਗੁਰੂ।
3: ਸਾਡੇ ਵੱਲੋਂ ਵਧਾਈ ਸਭ।

0: ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਦੀ ਕਿਰਪਾ ਦੇ ਅਨੁਸਾਰ ਇੰਨਾ ਕੁਝ ਕਹਿਣ ਦਾ ਸਮਾਂ ਮਿਲਿਆ, ਫਿੱਕ ਦਾ ਸਮਾਂ ਮਿਲਿਆ, ਆਪਦੇ ਚਰਨਾਂ ਵਿੱਚ ਖੋਲ੍ਹ ਕੇ ਕੁਝ ਗੱਲ ਕਹਿਣ ਦਾ ਯਤਨ ਕਰਾਂਗੇ। ਆਓ ਦਿਓ ਪਿਰ ਦਾ ਸਬੂਤ ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਟਾਈਮ ਨੂੰ ਥੋੜ੍ਹਾ ਜਿਹਾ ਸੰਕੋਚਣ ਡਏ ਹਾਂ, ਸਾਡੇ ਕੋਲ ਬੁਲਾਰੇ ਤਾਂ ਕਾਫੀ ਆ, ਪਰ ਅਸੀਂ ਸਾਰਿਆਂ ਨੂੰ ਦੋ ਦੋ ਮਿੰਟ ਰਿਕੁਐਸਟ ਕਰਨੇ ਕਿ ਦੋ ਦੋ ਮਿੰਟ ਬੋਲੋ ਤਾਂ ਕਿ ਆਪਾਂ ਛੇਤੀ ਤੋਂ ਛੇਤੀ ਆਪਣਾ ਜਿਹੜਾ ਪ੍ਰੋਗਰਾਮ ਹੈ ਨਾ ਉਹਨੂੰ ਸਮਾਪਤ ਕਰ ਸਕੀਏ। ਭਾਈ ਸਾਹਿਬ, ਭਾਈ ਜਸਵਿੰਦਰ ਸਿੰਘ ਜੀ ਜੰਡੀ, ਪਲੀਜ਼ ਦੋ ਮਿੰਟ ਵਾਸਤੇ ਤੁਸੀਂ ਸੰਬੋਧਨ ਕਰੋ ਜੀ, ਬੱਚਿਆਂ ਨੂੰ ਪਿਆਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿਨ੍ਹਾਂ ਤੁਰੋਂ ਪਿਆ ਸੰਜੋਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ੁਭ ਆਨੰਦ ਕਾਰਜ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਧਾਲੀਵਾਲ, ਭੈਣ ਜੀ ਦਰਸ਼ਨ ਕੌਰ ਧਾਲੀਵਾਲ, ਉਹਨਾਂ ਦੇ ਸਪੁੱਤਰ ਜਗਤੇਸ਼ਵਰ ਸਿੰਘ ਧਾਲੀਵਾਲ ਦਾ ਸ਼ੁਭ ਆਨੰਦ ਕਾਰਜ, ਬੱਚੀ ਗੁਰਮੀਨ ਕੌਰ ਨਿੱਜਰ, ਸਪੁੱਤਰੀ ਸਰਦਾਰ ਗੁਰਚੇਤਨ ਸਿੰਘ ਨਿੱਜਰ ਅਤੇ ਭੈਣ ਜੀ ਸੁਪਿੰਦਰ ਕੌਰ ਨਿੱਜਰ ਦਾ ਸ਼ੁਭ ਆਨੰਦ ਕਾਰਜ ਗੁਰੂ ਮਰਜ਼ਾਦਾ ਦੁਆਰਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਪੂਰਨ ਹੋਇਆ ਹੈ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਸ਼ੁਕਰਾਨਾ ਕਰਦਾ, ਜਿਨ੍ਹਾਂ ਨੇ ਸਾਖੀ ਰੂਪ ਹੋ ਕੇ ਇਸ ਕਾਰਜ ਨੂੰ ਮਰਜ਼ਾਦਾ ਨੂੰ ਨੇਪਰੇ ਚੜਵਾਇਆ, ਅਤੇ ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਗਿਆਨੀ ਗੁਰਸੇਵਕ ਸਿੰਘ ਜੀ ਅਤੇ ਗੁਰੂ ਕੇ ਕੀਰਤਨੀਏ ਜਿਨ੍ਹਾਂ ਨੇ ਇਸ ਮਰਜ਼ਾਦਾ ਨੂੰ ਸੰਪੂਰਨ ਕੀਤਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਮਾਂ ਜ਼ਿਆਦਾ ਹੋ ਗਿਆ, ਪਰ ਮੈਂ ਇਹਨਾਂ ਪਰਿਵਾਰਾਂ ਨੂੰ ਲੰਮੇ ਸਮੇਂ ਤੋਂ ਜਾਣਦਾ। ਇਹ ਪਰਿਵਾਰ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਧਾਲੀਵਾਲ, ਇਹਨਾਂ ਦਾ ਪਰਿਵਾਰ ਸਭ ਤੋਂ ਪਹਿਲਾਂ ਇਹ ਟਕਸਾਲੀ ਆ, ਉਸ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਵਿੱਚ ਇਹਨਾਂ ਨੇ ਸੇਵਾ ਨਿਭਾਈ ਆ। ਇਸੇ ਤਰ੍ਹਾਂ ਸਤਿਕਾਰਯੋਗ ਭਾਈ ਗੁਰਚੇਤਨ ਸਿੰਘ ਜੀ, ਮੈਂ ਲੰਮੇ ਸਮੇਂ ਤੋਂ ਇਹਨਾਂ ਨੂੰ ਦੇਖਦਾ, ਕੋਈ ਪੰਥਕ ਕਾਰਜ ਹੋਵੇ ਇਹ ਉੱਥੇ ਪਹੁੰਚਦੇ ਆ। ਇਹ ਪਰਿਵਾਰ ਨਿੱਜਰ ਪਰਿਵਾਰ ਜਿਹੜਾ ਵੱਡਾ ਪਰਿਵਾਰ ਹੈ, ਸਤਿਕਾਰਯੋਗ ਮੇਜਰ ਸਿੰਘ ਨਿੱਜਰ, ਇਹਨਾਂ ਦੇ ਭਰਾਤਾ ਜੀ ਬਲਦੇਵ ਸਿੰਘ ਨਿੱਜਰ, ਇਹ ਸਾਡੇ ਬੜੇ ਹੀ ਸਤਿਕਾਰਯੋਗ ਨੇ ਸਾਰੇ ਹੀ, ਇਹ ਵੀਰ ਵੱਡਾ ਪਰਿਵਾਰ, ਇਹ ਸਾਰਾ ਪੰਥਕ ਪਰਿਵਾਰ ਹੈ। ਇਸੇ ਤਰ੍ਹਾਂ ਬੱਚੇ ਦੇ ਜੋ ਨਾਨਕਾ ਪਰਿਵਾਰ ਹੈ, ਜੌਹਲ ਪਰਿਵਾਰ, ਉਹ ਵੀ ਧੰਤਾ ਦੇ ਯੋਗ ਨੇ, ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਖੁਸ਼ੀਆਂ ਦੇ ਵਿੱਚ ਆ ਕੇ ਸਾਂਝ ਪਾਈ। ਬੱਚੀ ਦਾ ਨਾਨਕਾ ਪਰਿਵਾਰ, ਸੰਘੇੜਾ ਪਰਿਵਾਰ, ਸਾਡੇ ਬੇਰੀਏ ਦੇ ਵਿੱਚ ਸਤਿਕਾਰਯੋਗ ਉਹ ਪਰਿਵਾਰ ਬੜੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਨੇ, ਬਿਨਾਂ ਨਾਗਾ ਉਹਨਾਂ ਨੇ ਆਉਣਾ। ਮੈਂ ਸਾਰੇ ਸੰਘੇੜਾ ਪਰਿਵਾਰ ਨੂੰ ਵੀ, ਉਹਨਾਂ ਨੂੰ ਵੀ ਵਧਾਈ ਦਿੰਦਾ। ਅਤੇ ਮੈਂ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ, ਕਿਉਂਕਿ ਸਾਡਾ ਇਹਨਾਂ ਨਾਲ ਬਹੁਤ ਇਹ ਪਿਆਰ ਹੈ, ਜਦੋਂ ਸਿੱਖ ਯੂਥ ਅਮਰੀਕਾ ਨੇ ਇੱਥੇ ਸੇਵਾ ਸੰਭਾਲੀ, ਇਹ ਮੋਢੀਆਂ ਦੇ ਵਿੱਚੋਂ ਇਹ ਸਾਰੇ ਮੇਰੇ ਵੀਰ ਗੁਰਚੇਤਨ ਸਿੰਘ ਜੀ ਹੁਣੀ, ਮੇਜਰ ਸਿੰਘ ਨਿੱਜਰ, ਇਹ ਸਾਰੇ ਪਰਿਵਾਰ, ਸਾਰੇ ਹੀ ਦਵਿੰਦਰ ਸਿੰਘ ਹੁਣੀ ਜਦੋਂ ਅਮਰੀਕਾ ਦੀ ਧਰਤੀ 'ਤੇ ਆਏ, ਇਹਨਾਂ ਨੇ ਵੀ ਸਿੱਖ ਯੂਥ ਅਮਰੀਕਾ ਦੇ ਵਿੱਚ ਐਜ ਏ ਸਪੋਕਸਮੈਨ ਇਹਨਾਂ ਨੇ ਸੇਵਾ ਨਿਭਾਈ। ਸਾਰੇ ਹੀ ਅੱਜ ਪੰਥਕ ਪਰਿਵਾਰ ਇੱਥੇ ਇਕੱਠੇ ਹੋਏ ਆ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਆਪਣੇ ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਫਰੀ ਮਾਉਣ ਦੇ ਸਮੂਹ ਸੇਵਾਦਾਰਾਂ ਵੱਲੋਂ ਇਸ ਭਾਗ ਜੋੜੀ ਨੂੰ ਅਤੇ ਇਹਨਾਂ ਦੇ ਮਾਤਾ ਪਿਤਾ, ਇਹਨਾਂ ਦੇ ਸਾਰੇ ਹੀ ਰਿਸ਼ਤੇਦਾਰ ਅਤੇ ਆਈ ਹੋਈ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ, ਇਸ ਸੁਹਾਗ ਜੋੜੀ ਨੇ ਗ੍ਰਿਸਤੀ ਜੀਵਨ ਵਿੱਚ ਪ੍ਰਵੇਸ਼ ਕੀਤਾ ਹੈ, ਗ੍ਰਿਸਤੀ ਜੀਵਨ ਦਾ ਪੈਂਡਾ ਬਹੁਤ ਲੰਮਾ ਪੈਂਡਾ ਹੁੰਦਾ ਹੈ, ਮਹਾਰਾਜ ਇਹਨਾਂ ਨੂੰ ਗ੍ਰਿਸਤੀ ਜੀਵਨ ਵਿੱਚ ਪੂਰਨ ਕਾਮਯਾਬੀਆਂ ਬਖਸ਼ਣੀਆਂ ਅਤੇ ਸੰਸਾਰ ਦੀ ਹਰ ਖੁਸ਼ੀ ਇਹਨਾਂ ਬੱਚਿਆਂ ਦੇ ਸੁਹਾਗ ਜੋੜੀ ਦੇ ਗੁਰਮਤ ਅਨੁਸਾਰ ਝੋਲੀ ਵਿੱਚ ਪਾਉਣੀ, ਤਰੱਕੀਆਂ ਕਰਨ, ਚੜ੍ਹਦੀ ਕਲਾ 'ਚ ਰਹਿਣ, ਇਸੇ ਤਰ੍ਹਾਂ ਗੁਰਸਿੱਖੀ ਦੇ ਨਾਲ ਜੁੜੇ ਰਹਿਣ ਅਤੇ ਪੰਥ ਦੀ ਸੇਵਾ ਕਰਨ ਦਾ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ। ਇਹ ਪਰਿਵਾਰ ਬੜੇ ਚੜ੍ਹਦੀ ਕਲਾ ਵਾਲੇ ਪਰਿਵਾਰ ਆ। ਮੈਂ ਇੱਕ ਜ਼ਰੂਰ ਬੇਨਤੀ ਕਰਨੀ ਆ, ਕਿਉਂਕਿ ਮੇਰਾ ਟੌਪਿਕ ਨਹੀਂ ਸੀ, पर मैं जदों देखिया कि सारे पंथक दर्दी जिन्हें भी पंथ दे प्यार करने वाले सारे परिवार इस आनंद कार्ज में शामिल होए। हुण तुहानू पता वी कल 31 तरीक है ते परसों नू 1 जून चढ़ जाणी आ ते आ जून का जिहड़ा महीना पहला हफ्ता आ ਉਹ ਇਸ ਟਾਈਮ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਨੂੰ ਹਿੰਦੁਸਤਾਨ ਦੀ ਆਰਮੀ ਨੇ ਘੇਰਾ ਪਾ ਲਿਆ ਸੀ ਅਤੇ ਅੰਦਰੋਂ ਬੱਬਰ ਸ਼ੇਰ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਾਥੀ ਸਿੰਘ ਸੂਰਮੇ ਜਿਨ੍ਹਾਂ ਨੇ ਉਹ ਜੰਗ ਲੜੀ 6 ਜੂਨ ਤੱਕ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਮੇਰਾ ਇਹ ਕਹਿਣ ਦਾ ਮਤਲਬ ਇਹ ਆ ਕਿ ਜੂਨ ਦਾ ਮਹੀਨਾ ਹੁਣ 6 ਜੂਨ ਸ਼ਨੀਚਰਵਾਰ ਵਾਲੇ ਦਿਨ ਸਾਰੇ ਹੀ ਪੰਥਕ ਦਰਦੀਆਂ ਨੂੰ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਹਰੇਕ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਪਾਤਸ਼ਾਹੀ ਰੈਲੀ ਨਗਰ ਕੀਰਤਨ ਕੀਤਾ ਜਾਂਦਾ ਹੈ ਸਾਰੇ ਆਓ ਵੱਧ ਚੜ੍ਹ ਕੇ ਉੱਥੇ ਜਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਮੈਂ ਫਿਰ ਇੱਕ ਵਾਰ ਭਾਗ ਜੋੜੀ ਇਹਨਾਂ ਦੇ ਮਾਤਾ ਪਿਤਾ ਸਾਰੀ ਸੰਗਤ ਇਹਨਾਂ ਦੇ ਰਿਸ਼ਤੇਦਾਰ ਸਾਰਿਆਂ ਨੂੰ ਫਿਰ ਵਧਾਈ ਦੀ ਦਿੰਦਾ। ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ ਹੋ ਮੈਂ ਖਿਮਾ ਦਾ ਜਾਚਕ ਹਾਂ।
1: ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਅਗਲੇ ਬੁਲਾਰੇ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਜੋ ਕਿ ਮੁੱਖ ਬੁਲਾਰਾ ਦਮਦਮੀ ਟਕਸਾਲ ਨੇ ਉਹ ਤੁਹਾਨੂੰ 2 ਮਿੰਟਾਂ ਲਈ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਾਹਿਬੇ ਕਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਲਖਤੇ ਜ਼ਿਕਰ ਬਾਜਾਂ ਵਾਲੇ ਤਾਜਾਂ ਵਾਲੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਵੱਲੋਂ ਦੋਨਾਂ ਪਰਿਵਾਰਾਂ ਨੂੰ ਭਾਈ ਰਵਿੰਦਰ ਸਿੰਘ ਅਤੇ ਭਾਈ ਗੁਰਚੇਤਨ ਸਿੰਘ ਹੁਣਾਂ ਨੂੰ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਉਹਨਾਂ ਨੇ ਚੇਚੇ ਤੌਰ 'ਤੇ ਡਿਊਟੀ ਲਾਈ ਸੀ ਕਿਉਂਕਿ ਭਾਈ ਰਵਿੰਦਰ ਸਿੰਘ ਹੁਣਾਂ ਦਾ ਪਿਆਰ ਬਹੁਤ ਰਿਹਾ ਆ ਬਾਬਾ ਜੀ ਦੇ ਨਾਲ, ਜਿੱਦਾਂ ਭਾਈ ਜੰਡੀ ਸਿੰਘ ਹੁਣਾਂ ਨੇ ਦੱਸਿਆ ਨਾ ਵੀ ਟਕਸਾਲ ਦੇ ਪਹਿਲਾਂ ਆ। ਸੋ ਇਸ ਕਰਕੇ ਉਹਨਾਂ ਨੇ ਚੇਚੇ ਤੌਰ 'ਤੇ ਕਿਹਾ ਸੀ ਵੀ ਜ਼ਰੂਰ ਜਾ ਕੇ ਹਾਜ਼ਰੀ ਭਰਨੀ। ਇੱਕ ਛੋਟੀ ਜਿਹੀ ਸਾਖੀ ਮੈਂ ਭਾਈ ਜਗਤੇਸ਼ਵਰ ਸਿੰਘ ਅਤੇ ਬੀਬੀ ਗੁਰਲੀਨ ਕੌਰ ਨੂੰ ਦੱਸਣੀ, ਗੁਰਮੀਨ ਕੌਰ ਨੂੰ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਵਿਆਹੁਣ ਗਏ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਵਿਆਹੁਣ ਗਏ ਤੇ ਉੱਥੇ ਬਹੁਤ ਤਕੜਾ, ਮਤਲਬ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਵਿਆਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਵਿਆਹੁਣ ਗਏ ਹੁਣ ਤੇ ਨਾਲ ਵੱਡੇ ਘੋੜੇ ਹਾਥੀ ਸਾਰਾ ਤੇ ਜਾਣਾ ਹੀ ਸੀਗਾ ਹੁਣ ਲਾਮ ਲਕਸ਼ਰ। ਜਦੋਂ ਮਹਾਰਾਜ ਗੁਰੂ ਕਰਤਾਰਪੁਰ ਸਾਹਿਬ ਪਹੁੰਚੇ ਤੇ ਉੱਥੇ ਮਾਤਾ ਗੁਜਰ ਕੌਰ ਜੀ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਨੇ ਹੱਥ ਜੋੜ ਲਏ, ਕਿਉਂਕਿ ਉਹ ਕਿੱਥੇ ਗੁਰੂ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਕਿੱਥੇ ਸਾਹਮਣੇ, ਉਹਨਾਂ ਨੇ ਹੱਥ ਜੋੜੇ। ਮਹਾਰਾਜ ਨੇ ਜਦੋਂ ਕਲਾਵਾ ਕੀਤਾ ਵੀ ਆਓ ਇੱਧਰ ਮਿਲਣੀ ਕਰੀਏ ਤੇ ਉਹ ਮਿਲਣੀ ਕਰਨ ਵਾਸਤੇ ਉਹਨਾਂ ਨੇ ਜਾ ਕੇ ਪੈਰੀਂ ਪੈ ਗਏ, ਕਹਿੰਦੇ ਮਹਾਰਾਜ ਕਿੱਥੇ ਤੁਸੀਂ ਤੇ ਕਿੱਥੇ ਅਸੀਂ। ਮਹਾਰਾਜ ਕਹਿੰਦੇ ਨਹੀਂ, ਅੱਜ ਤੁਸੀਂ ਵੱਡੇ ਹੋ, ਅੱਜ ਤੁਸੀਂ ਦਾਨੀ ਹੋ, ਅੱਜ ਤੁਸੀਂ ਦਾਨ ਕਰਨਾ ਆ ਤੇ ਤੁਹਾਡੀ ਥਾਂ ਵੱਡੀ ਆ। ਠੀਕ ਆ, ਮੈਂ ਗੁਰੂਆਂ ਉਸ ਤਖ਼ਤ ਤੇ ਬੈਠਾ ਆ, ਪਰ ਅੱਜ ਮੈਂ ਤੇਰੇ ਕੋਲੋਂ ਲੈਣ ਆਇਆ। ਜਦੋਂ ਤੁਰਨ ਲੱਗੇ ਨਾ ਤੇ ਉਹਨਾਂ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਕੁਛ ਦੇ ਨਹੀਂ ਸਕਦੇ। ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਤੁਹਾਨੂੰ ਪਤਾ ਅੱਜ ਤੁਸੀਂ ਕੀ ਦਿੱਤਾ ਆ, ਤੁਹਾਡੀ ਬੇਟੀ ਦੀ ਕੁੱਖ ਤੋਂ ਉਹਨੇ ਜਨਮ ਲੈਣਾ ਆ, ਉਹਨੇ ਪ੍ਰਕਾਸ਼ ਧਾਰਨਾ ਆ, ਜਿੰਨੇ ਗੁਲਾਮੀ ਦੀਆਂ ਜੜਾਂ ਪੁੱਟਣੀਆਂ ਆ। ਮੈਨੂੰ ਲੱਗਦਾ ਵੀ ਜਿੱਥੇ ਅਸੀਂ ਆ ਬਹਿ ਕੇ ਸੁਣ ਰਹੇ ਹਾਂ ਨਾ ਸਾਰਾ ਕੁਛ, ਜਿੰਨੇ ਸਿੰਘ ਬੈਠੇ ਆ ਇਹ ਰਾਜ ਦੀ ਭਾਲ ਵਾਸਤੇ ਜਦੋਂ ਬੈਠੇ ਆ, ਜਦੋਂ ਇਹੋ ਜਿਹੇ ਵਿਆਹਾਂ ਤੇ ਇਕੱਠੇ ਹੁੰਦੇ ਆ, ਇਹ ਉਹਦੇ ਵਿੱਚੋਂ ਗੁਲਾਮੀ ਟੁੱਟਣ ਦੀਆਂ ਚੀਜ਼ਾਂ ਲੱਭਦੇ ਆ ਵੀ ਤੋੜਨੀ ਕਿਵੇਂ ਆ। ਤੇ ਮੈਨੂੰ ਲੱਗਦਾ ਵੀ ਉਹ ਪਰਿਵਾਰ ਜਿਹੜੇ ਹੁੰਦੇ ਨਾ ਗੁਰਸਿੱਖ ਪਰਿਵਾਰ, ਜਦੋਂ ਉਹਨਾਂ ਦੋਵਾਂ ਜੋੜਿਆਂ ਦੇ ਵਿੱਚ ਉਹਨਾਂ ਨੇ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਕਿਸੇ ਨੇ ਆਉਣਾ ਹੁੰਦਾ, ਉਹਦੇ ਵਾਸਤੇ ਬੰਦਗੀ ਭਗਤੀ ਕਰਨੀ ਬਹੁਤ ਜ਼ਰੂਰੀ ਆ। ਗੁਰੂ ਤੇਗ ਬਹਾਦਰ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਵਿਆਹ ਤੋਂ ਬਾਅਦ ਬੰਦਗੀ ਕੀਤੀ। ਮਹਾਰਾਜ ਦੇ 33 ਸਾਲ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਧਾਰਨ ਵਾਸਤੇ, ਤਾਂ ਗੁਲਾਮੀ ਦੀਆਂ ਜੰਜੀਰਾਂ ਟੁੱਟੀਆਂ ਸੀਗੀਆਂ। ਇਹ ਗੁਲਾਮੀ ਦੀਆਂ ਜੰਜੀਰਾਂ ਤਾਂ ਟੁੱਟਣਗੀਆਂ ਜੇ ਅਸੀਂ ਆਪਣੇ ਜੇ ਬੱਚੇ ਜਿਹੜੇ ਆ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਾਂਗੇ ਤੇ ਆਪ ਜੁੜ ਕੇ ਰਵਾਂਗੇ। ਮੈਂ ਦੁਬਾਰਾ ਦੋਨਾਂ ਪਰਿਵਾਰਾਂ ਨੂੰ ਵਧਾਈਆਂ, ਇੱਕ ਖਾਸ ਕਰਕੇ ਗੁਰਚੇਤਨ ਜਿਹੜਾ ਪਰਿਵਾਰ ਆ ਸਾਰਾ, ਜਿਹੜਾ ਲੜਕੀ ਪਰਿਵਾਰ ਆ ਉਹਨਾਂ ਨੂੰ ਮੈਂ ਸਪੈਸ਼ਲ ਵਧਾਈ ਦੇਣੀ ਚਾਹੁੰਦਾ। ਇਹ ਚਿੱਟੀ ਪੱਗ ਹੁੰਦੀ ਆ, ਚਿੱਟੀ ਪੱਗ ਦੀ ਜਿਹੜੀ ਆ ਨਾ ਇਹ ਇਹ ਲਾਜ ਰੱਖਣੀ ਬੇਟੀ ਦਾ ਧਰਮ ਦਾ ਤੇ ਉਹਨੇ ਰੱਖੀ ਆ ਉਹਦੇ ਲਈ ਮੈਂ ਇਸ ਪਰਿਵਾਰ ਨੂੰ ਦੁਬਾਰਾ ਲੱਖ ਲੱਖ ਵਧਾਈ ਦਿੰਦਾ ਨਹੀਂ ਤੇ ਅੱਜ ਕੱਲ ਹਾਲ ਬੜਾ ਮਾੜਾ ਜੇ ਜਿਹੜੇ ਇੱਥੇ ਆਣ ਕੇ ਪਰਿਵਾਰ ਗੁਰਸਿੱਖ ਪਰਿਵਾਰ ਵਿਆਹ ਕਰਵਾਉਂਦੇ ਆ ਉਹ ਵਾਕਿਆ ਹੀ ਵਧਾਈ ਦੇ ਪਾਤਰਾ ਤੇ ਮਹਾਰਾਜ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਆ ਤੇ ਕਰਦੇ ਹੀ ਰਹਿਣਾ ਉਹਨਾਂ ਨੇ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ੍ਰੀ ਅਕਾਲ ਇੱਕ ਸਰੋਪਾ ਉਹਦੀ ਬਖਸ਼ਿਸ਼ ਜਿਹੜੀ ਮਹਾਂਪੁਰਸ਼ਾਂ ਨੇ ਭੇਜੀ ਸੀ ਮੈਂ ਭਾਈ ਦਲਬੀਰ ਸਿੰਘ ਪੱਡਾ ਅਤੇ ਭਾਈ ਮੇਜਰ ਸਿੰਘ ਨੂੰ ਬੇਨਤੀ ਕਰੂੰਗਾ ਵੀ ਉਹ ਸਰੋਪਾ ਉਹ ਜਿਹੜਾ ਆ ਉਹ ਲੈ ਕੇ ਆਉਣ ਜੋ ਆਪਾਂ ਬੱਚੀ ਬੱਚੇ ਨੂੰ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਦੋਵਾਂ ਪਰਿਵਾਰਾਂ ਨੂੰ ਪਰਿਵਾਰਾਂ ਵੱਲੋਂ ਮਤਲਬ ਸੰਗਤ ਦਾ ਧੰਨਵਾਦ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਧਰਮ ਸਿੰਘ ਜੀ ਜੋ ਕਿ ਟਰੇਸੀ ਗੁਰਦੁਆਰਾ ਸਾਹਿਬ ਤੋਂ ਉਹ ਵੀ ਇੱਥੇ ਪਹੁੰਚ ਗਏ ਸਾਡੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਧਰਮ ਸਿੰਘ ਦਾ ਅਤੇ ਉਹਨਾਂ ਨਾਲ ਆਈਆਂ ਸਾਰੀਆਂ ਸੰਗਤਾਂ ਦਾ ਅਤੇ ਫਰੀਮੋਂਟ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਾਕੀ ਵੀ ਜਿਹੜੀ ਵੀ ਸੰਗਤ ਜਿਹੜੀ ਨੂਰੋਂ ਦੂਰੋਂ ਨੇੜਿਓਂ ਇੱਥੇ ਪਹੁੰਚੀ ਆ ਸਾਰਿਆਂ ਦਾ ਧਾਲੀਵਾਲ ਪਰਿਵਾਰ ਵੱਲੋਂ ਅਤੇ ਨਿੱਜਰ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਦੂਰੋਂ ਨੇੜੇ ਸਾਰੇ ਸੱਜਣਾਂ ਦਾ ਰਿਸ਼ਤੇਦਾਰਾਂ ਦਾ ਸਾਕ ਸੰਬੰਧੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਖੁਸ਼ੀ ਦੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੇ ਨਾਲ ਖੁਸ਼ੀਆਂ ਵਧਾਈਆਂ ਅਤੇ ਹੁਣ ਪਰਿਵਾਰ ਵੱਲੋਂ ਬੇਨਤੀ ਆ ਜੀ ਸਾਰੀ ਸੰਗਤ ਗੁਰੂ ਕਾ ਲੰਗਰ ਤਿਆਰ ਹੈ ਗੁਰੂ ਕਾ ਲੰਗਰ ਛੱਕ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਗੁਰਦੁਆਰਾ ਸਾਹਿਬ ਵੱਲੋਂ ਜੋੜੀ ਨੂੰ ਭਾਈ ਸਰੋਪੇ ਦੀ ਦਾਤ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5: ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ

ਦਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ ਕਿਰਪਾ ਕਰੋ। ਪਾਤਸ਼ਾਹ ਜੀਓ ਦਰ ਆਈਆਂ ਸੰਗਤਾਂ ਨੂੰ ਅਤੇ ਸੁਭਾਗ ਜੋੜੀ ਨੂੰ ਪਾਵਨ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਭਾਣੇ ਸਰਬੱਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣ ਬੱਚੇ ਤੇ ਬੱਚੀ ਨੂੰ ਸਰੋਪਾ ਦੇਣਗੇ ਤੇ ਪੂਰੀ ਆਈ ਸੰਗਤ ਵੱਲੋਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤੇ ਦੋਵਾਂ ਪਰਿਵਾਰਾਂ ਵੱਲੋਂ ਭਾਈ ਰਵਿੰਦਰ ਸਿੰਘ ਧਾਲੀਵਾਲ ਤੇ ਭਾਈ ਨਿੱਜਰ ਸਾਹਿਬ ਦੋਵਾਂ ਪਰਿਵਾਰਾਂ ਵੱਲੋਂ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਕੁਛ ਬੁਲਾਰੇ ਜਿਹੜੇ ਰਹਿ ਗਏ ਆ, ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ, ਕਿਉਂਕਿ ਸਮੇਂ ਦੀ ਗੁੰਜਾਇਸ਼ ਹੋਣ ਕਰਕੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਸਕਿਆ, ਤੇ ਆਈ ਫੀਲ ਸੋਰੀ ਫੋਰ ਦੈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Holy Hall. ਵਾਹਿਗੁਰੂ ਜੀ ਕੀ ਫਤਿਹ।
1: ਕਰ ਦਿੰਦੇ ਹੋ ਕਰ ਦਿੰਦੇ ਹੋ।

Why?
Why?

Thank you.

するわーい。

Thank you.

realizados de mandados a